ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਨਾਖਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲੈ ਛਡਾਇਆ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਲੋਕ ਮਹੱਲਾ ਪਹਿਲਾ। ਦੁੱਖ ਦਾਰੂ ਸੁਖ ਰੋਗ ਭਇਆ, ਜਾਂ ਸੁਖ ਤਾਮਨਾ ਹੋਈ। ਤੂੰ ਕਰਤਾ ਕਰਨਾ ਮੈਂ ਨਾਹੀ, ਜਾਹੋਂ ਕਰੀ ਨਾ ਹੋਈ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ ਰਹਾਉ। ਜਾਤ ਮਹਿ ਜੋਤ, ਜੋਤ ਮਹਿ ਜਾਤਾ, ਅਕਲ ਕਲਾਂ ਭਰਪੂਰ ਰਹਿਆ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਿਆ। ਕਹੋ ਨਾਨਕ ਕਰਤੇ ਕੀ ਅੰਬਾਤਾ, ਜੋ ਕਿਛੁ ਕਰਨਾ ਸੋ ਕਰ ਰਹਿਆ। ਸੋ ਦਰ ਰਾਗ ਆਸਾ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸੋ ਦਰ ਤੇਰਾ ਕਿਹਾ ਸੋ ਕਰ ਕਿਹਾ। ਜਿਤ

ਹਾਰੇ ਕੀਤੇ ਤੇਰੇ ਰਾਗ ਪਰੀ ਸਿਉਂ ਕਹੀਏ ਹੈ ਕੀਤੇ ਤੇਰੇ ਗਾਵਣ ਹਾਰੇ ਗਾਵਣ ਤਦਨਾ ਪਵਣ ਪਾਣੀ ਬਹਿ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਣ ਤਦਨਾ ਚਿਤ ਗੋਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਣ ਤਦਨਾ ਈਸ਼ਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸਵਾਰੇ ਗਾਵਨ ਤਦਨੋ ਇੰਦਰ ਇੰਦਰਾਸਨ ਬੈਠੇ ਦੇਵਤੇ ਆਦਰ ਨਾਲੇ ਗਾਵਨ ਤਦਨੋ ਸਿੱਧ ਸਮਾਧੀ ਅੰਦਰ ਗਾਵਨ ਤਦਨੋ ਸਾਧ ਵਿਚਾਰੇ ਗਾਵਨ ਤਦਨੋ ਜਤੀ ਸਤੀ ਸੰਤੋਖੀ ਗਾਵਨ ਤਦਨੋ ਵੀਰ ਕਰਾਰੇ ਗਾਵਨ ਤਦਨੋ ਪੰਡਿਤ ਪੜਨ ਰਖੀ ਸਰ ਜੁਗ ਜੁਗ ਵੇਦਾ ਨਾਲੇ ਗਾਵਨ ਤਦਨੋ ਮੋਹਣੀਆ ਮਨ ਮੋਹਨ ਸੁਰਗ ਮਛ ਪਿਆਲੇ ਗਾਵਨ ਤਦਨ ਰਤਨ ਉਪਾਏ ਤੇਰੇ ਅੜਸਠ ਤੀਰਥ ਨਾਲੇ ਗਾਵਨ ਤਦਨ ਜੋਤ ਮਹਾਂਬਲ ਸੂਰਾ ਗਾਵਨ ਤਦਨੋ ਖਾਣੀ ਚਾਰੇ ਗਾਵਨ ਤਦਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਤਾਰੇ ਸਹੀ ਤਦਨੋ ਗਾਵਨ ਜੋਤ ਉਦਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤਦਨੋ ਗਾਵਨ ਸੇ ਮੈਂ ਚੇਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸੱਚੀ ਨਾਈ ਹੈ ਪੀ ਹੋਸੀ ਜਾਇ ਨਾ ਜਾਸੀ ਰਚਨਾ ਜਿ ਨਿਰਜਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਦੇਖਿਆ ਕੀਤਾ ਆਪਣਾ ਜਿਉਂ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ।

ਸੁਨ ਵੱਡਾ ਆਖੇ ਸਭ ਕੋਈ, ਕੇ ਵੱਡੇ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣੇ ਤੇਰਾ ਕੀਤਾ, ਕੇ ਵੱਡ ਚੀਰਾ ਰਹਾਓ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਦਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆ, ਸਿੱਧਾਂ ਪੁਰਖਾਂ ਗਿਆਂ ਵਡਿਆਈਆ, ਤੁਦ ਬਿਨ ਸਿੱਧੇ ਗਿਆ ਨਾ ਪਾਈਆ, ਕਰਮ ਲੈ ਨਾਹੀ ਠਾਕਰ ਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ, ਜਿਸ ਤੋਂ ਦੇਹੇ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰ ਨਹਾਰਾ। ਆਸਾ ਮਹੱਲਾ ਪਹਿਲਾ, ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸੱਚਾ ਨਾਉ। ਸੱਚੇ ਨਾਮ ਕੀ ਲਾਗੈ ਭੂਖ, ਉਤ ਭੁਖੈ ਖਜਲੀਐ ਦੁਖ, ਸੋ ਕੋ ਵਿਸਰੈ ਮੇਰੀ ਮਾਏ, ਸੱਚਾ ਸਹਿਬ ਸੱਚੈ ਨਾਇ ਰਹਾਉ। ਸੱਚੇ ਨਾਮ ਕੀ ਦਿਲ ਵਡਿਆਈ, ਆਖਤ ਕੇ ਕੀਮਤ ਨਹੀਂ ਪਾਈ, ਜੇ ਸਾ ਮਿਲ ਕੈ ਆਖਣ ਪਾਹੇ, ਵੱਡਾ ਨਾ ਹੋਵੈ ਘਾਟ ਨਾ ਜਾਏ। ਨਾ ਉਹ ਮਰੈ ਨਾ ਹੋਵੈ ਸੋਗ, ਦਿੰਦਾ ਰਹੇ ਨਾ ਚੁਕੈ ਭੋਗ, ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਜੇ ਵਡਿਆਪ ਤੇ ਵਡਦਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ, ਖਸਮ ਵਸਾਰਹਿ ਤੇ ਕਮਜਾਤ, ਨਾਨਕ ਨਾਮੈ ਬਾਦ ਸੁਨਾ ਸਾਰਥ, ਰਾਹ ਗੁਜਰੀ ਮਹੱਲਾ ਚੌਥਾ। ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰਪਾਸ, ਹਮ ਕੀਰੇ ਕਿਰਮ ਸਤਿਗੁਰ ਸਰਨਾਈ, ਕਰ ਦਿਆ ਨਾਮ ਪ੍ਰਗਾਸ। ਮੇਰੇ ਮੀਤ ਗੁਰਦੇਵ, ਮੋਕੋ ਰਾਮ ਨਾਮ ਪ੍ਰਗਾਸ, ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ, ਹਰ ਕਿਰਤ ਹਮਰੀ ਰਹਿ ਰਾਸ ਰਹਾਉ। ਹਰ ਜਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ, ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ, ਮਿਲ ਸੰਗਤ ਗੁਣ ਪ੍ਰਗਾਸ। ਜਿਨ ਹਰ ਹਰ ਹਰ ਰਸ ਨਾਮ ਨ ਪਾਇਆ, ਤੇ ਭਾਗਹੀਣ ਜਮ ਪਾਸ, ਜੋ ਸਤਿਗੁਰ ਸਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਏ, ਤਿਨ ਤੁਰ ਮਸਤਕ ਲਿਖਿਆ ਲਿਖਾਸ, ਧਨ ਧਨ ਸਤਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ, ਰਾਹ ਗੁਜਰੀ ਮਹੱਲਾ ਪੰਜਵਾਂ। ਕਾਹੇ ਰੇ ਮਨ ਚਿਤਵ ਹੈ ਉਦਮ ਜਾ ਆਹਰ, ਹਰ ਜੀਓ ਪਰਿਆ ਸੈਲ ਪੱਥਰ ਮੈਂ ਜਾਂਦੇ ਉਪਾਏ, ਤਾਂ ਕਰਜ ਗਿਆ ਗਿਆ ਕਰ ਧਰਿਆ। ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ, ਗੁਰਪ੍ਰਸਾਦ ਪਰਮਪਦ ਪਾਇਆ, ਸੂਕੇ ਕਾਸ਼ਟ ਹਰਿਆ ਰਹਾਉ। ਜਨਨ ਪਿਤਾ ਲੋਕ ਸੁਤ ਬਨਤਾ, ਕੋਈ ਨਾ ਕਿਸ ਕੀ ਧਰਿਆ, ਸਿਰ ਸਿਰ ਜਗ ਸੰਭਾਹੇ ਠਾਕੁਰ, ਕਾਹੇ ਮਨ ਪਹੁ ਕਰਿਆ। ਉਡੇ ਉਡੇ ਆਵੈ ਸੈ ਕੋਸਾ, ਤਿਸ ਪਾਸ਼ੈ ਬਜਰੇ ਸ਼ਰਿਆ, ਤਿਨ ਕੌਣ ਖਲਾਵੈ ਕੌਣ ਚੁਗਾਵੈ, ਮਨ ਮਹਿ ਸਿਮਰਨ ਕਰਿਆ। ਸਭ ਨਿਧਾਨ ਦਸ ਅਸ਼ਟ ਸਿਧਾਨ, ਠਾਕੁਰ ਕਰ ਤਲ ਧਰਿਆ, ਜਨ ਨਾਨਕ ਬਲ ਬਲ ਸਦ ਬਲ ਜਾਈਐ, ਤੇਰਾ ਅੰਤ ਨ ਪਾਰਾ ਵਰਿਆ। ਰਾਗ ਆਸਾ ਮਹੱਲਾ ਚੌਥਾ। ਸੋ ਪੁਰਖ ਇੱਕ ਓਂਕਾਰ ਸਤਿਗੁਰ ਪ੍ਰਸਾਦ, ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ, ਹਰ ਅਗਮਾ ਅਗਮ ਅਪਾਰਾ। ਸਭ ਧਿਆਵੈ ਹੈ ਸਭ ਧਿਆਵੈ ਚੁਤ ਜੀ, ਹਰ ਸੱਚੇ ਸਿਰਜਨਹਾਰਾ, ਸਭ ਜੀ ਤੁਮਾਰੇ ਜੀ ਤੂੰ ਜੀ ਅੰਕਾ ਦਾ ਤਾਰਾ। ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ, ਹਰਿਆਪੇ ਠਾਕੁਰ ਹਰਿਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ। ਤੂੰ ਘੱਟ ਘੱਟ ਅੰਤਰ ਸਰਬ ਨਿਰੰਤਰ ਜੀ, ਹਰ ਇੱਕੋ ਪੁਰਖ ਸਮਾਣਾ, ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਝੁੱਜ ਵਡਾਣਾ। ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹਾਂ ਤੁਧ ਬਿਨਵਰ ਨ ਜਾਣਾ, ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਗਿਆ ਗੁਣ ਆਖ ਵਖਾਣਾ। ਜੋ ਸੇਵੈ ਹੈ ਜੋ ਸੇਵੈ ਤੁਧ ਜੀ, ਜਨ ਨਾਨਕ ਦਿਨ ਕੁਰਬਾਣਾ, ਹਰ ਧਿਆਵੈ ਹੈ ਹਰ ਧਿਆਵੈ ਤੁਧ ਜੀ, ਸੇ ਜਨ ਜੁਗ ਮੈਂ ਸੁਖਵਾਸੀ।

ਹੋ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਣ ਤੁਧ ਜੀ ਹਰਨ ਕ ਅਨੇਕ ਅਨੰਤਾ ਤੇਰੀ ਅਨਕ ਕਰੇ ਹਰ ਪੂਜਾ ਜੀ ਤਪ ਤਪਹਿ ਜਪਹਿ ਬੇਅੰਤਾ ਤੇਰੇ ਅਨੇਕ ਪੜੈ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਪਰੇ ਜਨ ਨਾਨਕ ਜੀ ਜੋ ਪਾਵੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਪਰੰਪਰ ਕਰਤਾ ਜੀ ਦੁਰਜੇਵੜ ਅਵਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਧੇ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਸੋ ਹੋਈ ਤੁਧੇ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧੇ ਆਪੇ ਸਿਰਜ ਸਭ ਗੋਈ ਜਨਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ ਅਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈ ਜੋ ਤੂੰ ਭਾਵੈ ਸੋਈ ਥੀ ਸੀ ਜੋ ਤੂੰ ਦੇਹੇ ਸੋਈ ਹਉ ਪਾਈ ਰਹਾਓ ਸਭ ਦਰੀ ਤੂੰ ਸਭਨੀ ਧਿਆਇਆ ਜਿਸਨੂੰ ਕਿਰਪਾ ਕਰੈ ਤ੍ਰਿਣਾਮ੍ਰਿਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੁਧਿਆ ਵਿਛੋੜਿਆ ਮਿਲਾਇਆ ਤੂੰ ਦਰਿਆਉ ਸਭ ਤੁਝ ਹੀ ਮਾਹੇ ਜਿਤ ਬਿਨ ਦੂਜਾ ਕੋਈ ਨਾਹੀਂ ਜੀ ਅਜੰਤ ਸਭ ਤੇਰਾ ਖੇਲ ਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨ ਤੂੰ ਜਣਾਏ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਪਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨਾ ਕੋਏ ਤੂੰ ਕਰ ਕਰ ਵਿਖਹਿ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤੇ ਤਸਰ ਵਰੜੈ ਪਹਿਲੇ ਨਿਵਾਸਾ ਪਾਣੀ ਪਾਵਕ ਤਿਨਹਿ ਕੀਆ ਪੰਕ ਜੋ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਹਿ ਡੂਬੀ ਅਲੇ ਮਨ ਇਕ ਨਾ ਚੇਤ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਓ ਨਾਹੋਂ ਜਦੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ

ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮੇਰੇ ਸਾਧ ਸੰਗਤ ਭਜ ਕੇਵਲ ਨਾਮ। ਸਰੰਜਾਮ ਲਾਗ ਭਵਜਲ ਤਰਨ ਕੈ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾਉ।

ਨੀਚ ਕਰਮਾ ਸਰਨ ਪਰੇ ਕੀ ਰਾਖੋ ਸਰਮਾ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਚੌਪਾਈ ਪੁਨਰਾਸ਼ਿਸ਼ ਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਪੋਹ ਪਨ ਬ੍ਰਿਸ਼ਟ ਗਗਨ ਤੇ ਭਈ ਸਭ ਹਿਨਹਾਨ ਵਧਾਈ ਦਈ ਧਨ ਧਨ ਲੋਗਨ ਕੇ ਰਾਜਾ ਦੁਸ਼ਟਨ ਦਹ ਗਰੀਬ ਨਵਾਜਾ ਅਖਲ ਭਵਨ ਕੇ ਸਿਰਜਨਹਾਰੇ ਦਾਸ ਜਾਨ ਮੋਹਿਲੇ ਹੋ ਉਬਾਰੇ ਕਬਿਉ ਬਾਚ ਬੇਨਤੀ ਚੌਪਈ ਅਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਦ ਕੀ ਇੱਛਾ ਤਵ ਚਰਨਰ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਅਮਰੇ ਦੂੜ ਸਵੈ ਤੁਮ ਘਾਵ ਹੋ ਆਪ ਹਾਥ ਦੈ ਮੋਹਿ ਬਚਾਵ ਹੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਹ ਰੱਛਾ ਨਿਜ ਕਰਦੈ ਕਰੀਐ ਸਭ ਬੈਰਨ ਕੋ ਆਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹੈ ਛਾਡ ਕੋਈ ਔਰ ਨਾ ਧਿਆਉਂ ਜੋ ਪਰ ਚਾਹੂੰ ਸੋ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰੀਐ ਹੈ ਚੁਨ ਚੁਨ ਸੁੱਤਰ ਹਮਾਰੇ ਮਾਰੀਐ ਹੈ ਆਪ ਹੱਥ ਦੈ ਮੁਜੈ ਉਬਰੀਐ ਮਰਨ ਕਾਲ ਕਾ ਤ੍ਰਾਸ ਤਨਵਰੀਐ ਹੋ ਜੋ ਸਦਾ ਹਮਾਰੇ ਪੱਛਾ ਸ੍ਰੀ ਅਸ ਤੁਜ ਜੋ ਕਰੇ ਹੋ ਰੱਛਾ ਰਾਖ ਲਿਹੋ ਮੋਹਿ ਰਾਖ ਨਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਤਮਹੋ ਪੁਰੀ ਚਤਰ ਦਸਕੰਤਾ ਕਾਲ ਪਾਏ ਬ੍ਰਹਮਾ ਬਪ ਧਰਾ ਕਾਲ ਪਾਏ ਸਿਵਜੁਗ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਮਨ ਕਾਲ ਜੋਗੀ ਸਿਵ ਕੀਓ ਬੇਦਰਾਜ ਬ੍ਰਹਮਾ ਜੋ ਥੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ

ਸੰਭ ਤਾਕਾ ਮੂੜਿਓ ਚਾਰਤ ਭੇਦਾ ਜਾਕੋ ਬੇਵ ਨ ਪਾਵਤ ਭੇਦਾ ਤਾਕੋ ਕਰ ਪਾਹਨ ਅਨਮਾਨਤ ਮਹਾ ਮੂੜ ਕਛ ਭੇਦ ਨ ਜਾਨਤ ਮਹਾਂਦੇਵ ਕਉ ਕਹਿਤ ਸਦਾ ਸਿਵ ਨਿਰੰਕਾਰ ਕਾ ਚਿੰਤ ਨ ਭੇਵ ਆਪੇ ਆਪਣੀ ਬੁੱਧ ਹੈ ਜੇਤੀ ਵਰਣਤ ਭਿੰਨ ਭਿੰਨ ਤੁਹ ਤੇਤੀ ਤੁਮਰਾ ਲਖਾ ਨ ਜਾਇ ਪਸਾਰਾ ਕਿਹ ਬਿਦ ਸਦਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਭਇਓ ਰਬ ਕਹੀ ਭੂਪਾ ਅੰਡਜ ਜੇ ਰਰ ਸੇਤ ਜਕੀਨੀ ਉਤਬੁਜ ਖਾਨ ਬਹੁਰ ਰਚ ਦੀਨੀ ਕਹੋ ਭੂਲ ਰਾਜਾ ਹਵੈ ਬੈਠਾ ਕਹੋ ਸਿਮਟ ਭਇਓ ਸੰਕਰ ਇਕੈਠਾ ਸਿਗਰੀ ਸ੍ਰਿਸ਼ਟ ਦਿਖਾਏ ਜਮ ਭਾਵੋ ਆਦਿ ਜੁਗਾਤ ਸਰੂਪ ਸਵਯੰ ਭਾਵ ਅਵਰਛਾ ਮੇਰੀ ਤੁਮ ਕਰੋ ਸਿਖਿਓ ਬਾਰ ਸਿਖ ਸੰਗ ਰਹੋ ਦੁਸ਼ਟ ਜਿਤੇ ਉਠਵਾਤੇ ਉਤਪਾਤਾ ਸਕਲ ਮਲੇਸ਼ ਕਰੋ ਰਣਕਾਦਾ ਜੇ ਅਸਤੁਜ ਤਵ ਸਰਣੀ ਪਰੇ ਤਿਨਕੇ ਦੁਸ਼ਟ ਦੁਖਤ ਹਵੈ ਮਰੇ ਪੁਰਖ ਜਮਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇੱਕ ਬਾਰ ਧਿਆ ਹੈ ਤਾਂ ਕੇ ਕਾਲ ਨਿਕਟ ਨਹਿ ਐਹੈ ਰਚਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਡਰਾ ਚਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰਿ ਹੋ ਤਾਂ ਕੇ ਤਾਪ ਤਨਕ ਮਹਿ ਹਰਿ ਹੋ ਰਿਧ ਸਿੱਧ ਘਰ ਮੋਹ ਸਭ ਹੋਈ ਦੁਸ਼ਟ ਸ਼ਾਹ ਸਭ ਸਕੈ ਨ ਕੋਈ ਏਕ ਬਾਰ ਜਨ ਤੁ ਮੈਂ ਸੰਭਾਰਾ ਕਾਲ ਫਾਂਸ ਤੇ ਤਾਹੇ ਉਬਾਰਾ ਜਿਨ ਨਰ ਨਾਮ ਤਿਉਹਾਰੋ ਕਹਾ ਦਰਦ ਦੁਸ਼ਟ ਦੁਖ ਤੇ ਰਹਾ ਖੜਗ ਕੇਤ ਮੈਂ ਸਰਣ ਤਿਉਹਾਰੀ ਆਪ ਹਾਦੈ ਲਿਹੋ ਵਾਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਦੁਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲ ਬਿਖ ਸਕਲ ਦੇਹੇ ਕੋ ਹਰਤਾ ਦੁਸ਼ਟ ਦੁਖਿਅਨ ਕੋਸ਼ਾ ਕਰਤਾ ਸ੍ਰੀ ਅਸਤੁਜ ਜਬ ਭਏ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਂਸ਼ਤ ਫਲ ਪਾਵੈ ਸੋਈ ਦੁਖ ਨ ਤਿਸੈ ਬਿਆਪਤ ਕੋਈ ਅੜੇਲਾ

ਕਿੰਨਾ ਮਾਨਿਓ ਸਿਮਰਤ ਸ਼ਾਸਤਰ ਵੇਦ ਸਵੈ ਬਹੁ ਭੇਦ ਕਹਿ ਹਮੇਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਾਰ ਮੈਂ ਨਾ ਕਹਿਓ ਸਭ ਤੋਇ ਬਖਾਨਿਓ ਦੋਹਰਾ।

ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆ ਵਧਾਈਆ ਰਾਗ ਰਤਨ ਪਰਿਵਾਰ ਪਰੀਆ ਸਬਦ ਗਾਵਣ ਆਈਆ ਸਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਹੇ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸਵਾਮੀ ਸੁਖ ਮਨੁਹ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾ ਮਨ ਵਸਾਵੇ ਨਾਮ ਜਨਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆ ਕਰ ਸਾਂਤ ਸੁਖ ਮਨਿਆਇ ਵਸਿਆ ਜਿਨ ਇੱਛਾ ਸਭ ਪੂਜਾਈਆ ਸਦਾ ਗੁਰਬਾਨ ਕੀਤਾ ਗੁਰੂ ਵਿਟਹੋ ਜਿਸ ਦੀਆਂ ਇਹ ਵਡਿਆਈਆ ਕਹਿ ਨਾਨਕ ਸੁਣਹੋ ਸੰਤੋ ਸ਼ਬਦ ਧਰੁ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਜਿਤ ਕਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਦੁਦਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਗਰਮ ਪਾਇਆ ਤੁਦ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤੈ ਸੁਖ ਹੁਆ ਤਿਤ ਕਰ ਅਨਹਦ ਵਾਜੇ ਆਨੰਦ ਸੁਨੋ ਵੱਡੇ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਦੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁਦਾਵਣੀ ਮਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸੇ ਆਧਾਰੋ

ਸੁਦਾ ਸਿੰਘ ਨੂੰ ਇਤਨੀ ਸੇਵਾ ਸਮਾਪਤ ਹੈ ਜੀ। ਹੁਣ ਸਾਡੇ ਸਰਕਾਰ ਜੋ ਗਿਆਨੀ ਨਿਸ਼ਾਨ ਸਿੰਘ ਜੀ ਸਿੱਖ ਕੌਮ ਦੇ ਸੋਹਣੇ ਢਾਡੀ ਅਕਾਲ ਤਖ਼ਤ 'ਤੇ ਜੋ ਸੇਵਾ ਕਰ ਰਹੇ ਹਨ, ਉਹਨਾਂ ਵੱਲੋਂ ਕੁਛ ਸਮਾਂ ਗੁਰੂ ਕੇ ਇਤਿਹਾਸ ਨਾਲ ਜੁੜੀਏ ਜੀ। ਸੁਤਨੀ ਸੇਵਾ ਪ੍ਰਵਾਨ ਕਰਨੀ ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਵਾਹਿਗੁਰੂ।
1: ਵਾਹਿਗੁਰੂ।

0: ਜਿਹੜੇ ਹੱਕ ਹਕੂਕ ਨੂੰ ਜਾਣਦੇ ਨਾ, ਨਾ ਉਹ ਮੁਰਸ਼ਦ ਤੇ ਨਾ ਉਹ ਮਰੀਦ ਹੁੰਦੇ। ਸਾਈ ਸਿਰਾਂ ਦੀ ਜੇਕਰ ਤਾਰੀਏ ਨਾ, ਸੌਦੇ ਅਣਖ ਦੇ ਨਹੀਂ ਖਰੀਦ ਹੁੰਦੇ। ਤੇਗ ਜਿਨ੍ਹਾਂ ਨੂੰ ਜ਼ੁਲਮ ਦੀ ਝਟਕ ਦੀਏ, ਢੱਠੇ ਦਿਲਾਂ ਦੀ ਉਹ ਉਮੀਦ ਹੁੰਦੇ। ਕਤਲਗਾਹਾਂ ਉਹ ਪੁੱਜੀਆਂ ਯਾਨ ਸਫਰੀ, ਜਿੱਥੇ ਮਾਵਾਂ ਦੇ ਪੁੱਤ ਸ਼ਹੀਦ ਹੁੰਦੇ। ਨਿਮਾਣਿਆਂ ਦੇ ਮਾਣ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਸਜੇ ਹੋਏ ਸੁੰਦਰ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀਓ, ਫਤਿਹਦਰ ਪ੍ਰਵਾਨ ਹੋਵੇ ਕੁਛ ਕਹਿਣ ਦੀ ਇਜਾਜ਼ਤ ਬਖਸ਼ੋ। ਸਤਿਗੁਰਾਂ ਦੇ ਪਾਵਨ ਚਰਨਾਂ 'ਚ ਹਾਜ਼ਰੀ ਲਵਾਈਏ। ਅਦਬ ਸਤ ਗੱਜ ਕੇ ਗਜਾਓ, ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸੇ ਦੀਆਂ ਕੁਰਬਾਨੀਆਂ ਦੀ ਦਾਸਤਾਨ, ਮਾਰੀਆਂ ਹੋਈਆਂ ਤੇਗਾਂ, ਦਿੱਤੀਆਂ ਹੋਈਆਂ ਸ਼ਹਾਦਤਾਂ, ਉਹ ਤਵਾਰੀਖ ਨੂੰ ਆਪ ਜੀ ਢਾਡੀ ਜਥੇ ਦੇ ਪਾਸੋਂ ਸਰਵਣ ਕੀਤਾ ਹੈ। ਸਿੱਖ ਇਤਿਹਾਸ ਹੈ ਹੀ ਕੁਰਬਾਨੀਆਂ ਦਾ ਇਤਿਹਾਸ, ਜਿਨ੍ਹਾਂ ਨੇ ਧਰਮ ਵਾਸਤੇ, ਅਣਖ ਵਾਸਤੇ, ਗੈਰਤ ਵਾਸਤੇ, ਗੁਰਧਾਮਾਂ ਵਾਸਤੇ, ਆਪਣੇ ਧਰਮ ਨੂੰ ਬਚਾਉਣ ਵਾਸਤੇ ਤੇਗਾਂ ਖਾਧੀਆਂ ਨੇ ਅਤੇ ਤੇਗਾਂ ਮਾਰੀਆਂ ਨੇ। ਇਤਿਹਾਸ ਨੂੰ ਰੰਗਣ ਵਾਸਤੇ ਗੁਰੂ ਕੇ ਜਰਨੈਲਾਂ ਨੇ, ਗੁਰੂ ਕੇ ਪਿਆਰਿਆਂ ਨੇ ਆਪਣਾ ਪਵਿੱਤਰ ਖੂਨ ਡੁੱਲ ਕਰਕੇ ਸਰ ਜ਼ਮੀਨ ਨੂੰ ਹਮੇਸ਼ਾ ਵਾਸਤੇ ਪਵਿੱਤਰ ਕੀਤਾ ਹੈ। ਉਸ ਕੌਮ ਦੇ ਆਪਾਂ ਸਾਰੇ ਵਾਰਸ ਬੈਠੇ ਹਾਂ, ਮਾਣ ਦੇ ਨਾਲ ਸਿਰ ਉੱਚਾ ਕਰਕੇ ਸੰਸਾਰ ਦੇ ਵਿੱਚ ਜਿਉਣ ਦਾ ਅਤੇ ਵਿਚਰਨ ਦਾ ਇੱਕ ਸਿੱਖ ਨੂੰ ਦਾਤੇ ਨੇ ਵਿਲੱਖਣ ਢੰਗ ਬਖਸ਼ਿਸ਼ ਕੀਤਾ ਹੈ। ਆਪਣੇ ਇਤਿਹਾਸ ਅਤੇ ਆਪਣੇ ਗੁਰੂ ਦੇ ਉੱਤੇ ਗੁਰਸਿੱਖ ਮਾਣ ਪ੍ਰਾਪਤ ਕਰਦਾ ਹੋਇਆ ਸਤਿਗੁਰੂ ਦੀ ਖੁਸ਼ੀਆਂ ਦਾ ਪਾਤਰ ਬਣਦਾ ਹੈ। ਕੱਲ੍ਹ ਦੇ ਦੀਵਾਨਾਂ ਦੇ ਵਿੱਚ ਆਪ ਸੰਗਤਾਂ ਦੇ ਨਾਲ ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਜਿਨ੍ਹਾਂ ਵਰਗਾ ਸੰਸਾਰ 'ਤੇ ਦੂਸਰਾ ਹੈ ਕੋਈ ਨਹੀਂ ਹੈ। ਵਿਦਵਾਨ ਕਹਿੰਦਾ ਮਹਾਬਲੀ ਤਪਸਵੀ ਵੀਰ ਯੋਧਾ, ਪਿਤਾ ਪੰਥ ਦਾ ਇੱਕ ਅਕਾਲ ਦਾ ਪੁੱਤ, ਉਹ ਗੁਜਰੀ ਦੇ ਦੁੱਧ ਦੀ ਮਹਾਂਸ਼ਕਤੀ, ਮੁੜ ਕੇ ਜੰਮਣਾ ਨਹੀਂ ਉਹਦੇ ਨਾਲ ਦਾ ਪੁੱਤ। ਕੁੰਜਾਂ ਵਾਂਗ ਕੁਰਲਾ ਕੇ ਅੱਜ ਲੋਕੀ ਐਵੇਂ ਨਹੀਂ ਦਸ਼ਮੇਸ਼ ਨੂੰ ਯਾਦ ਕਰਦੇ, ਉਹ ਤਾਂ ਹਰਦਮ ਇਹੀ ਆਖਦੇ ਸਨ ਮੇਰੇ ਮਾਲਕਾ ਪੂਰੀ ਫਰਿਆਦ ਕਰਦੇ, ਮੇਰਾ ਪਿਤਾ ਲਿਆ, ਮੇਰੇ ਪੁੱਤ ਲੈ ਲੈ, ਮੇਰਾ ਵੱਸ ਦਾ ਘਰ ਬਰਬਾਦ ਕਰ ਲੈ, ਚੁਣ ਲੈ ਨੌਹਾਂ ਦੇ ਨਾਲ ਪਰਿਵਾਰ ਮੇਰਾ, ਐ ਪਰ ਖਾਲਸਾ ਪੰਥ
1: ਆਜ਼ਾਦ ਕਰ ਦੇ।
0: ਕੋਈ ਹੈ ਐਸਾ ਗੁਰੂ ਜਿਹੜਾ ਕੇਵਲ ਆਪਣੇ ਵਾਸਤੇ ਨਹੀਂ, ਆਪਣੇ ਸਿੱਖਾਂ ਵਾਸਤੇ, ਪੰਥ ਵਾਸਤੇ, ਖਾਲਸੇ ਵਾਸਤੇ ਰੱਬ ਦੇ ਕੋਲੋਂ ਕੁਝ ਮੰਗਦਾ ਹੈ? ਆਪਾਂ ਸਾਰੇ ਬੰਦਨ ਸਾਹਿਬ ਜੀ ਕਹਿੰਦੇ ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ। ਅਸੀਂ ਗੁਰੂ ਚਰਨਾਂ ਦੇ ਵਿੱਚ ਆਉਂਦੇ ਹਾਂ, ਅਰਦਾਸ ਕਰਦੇ ਹਾਂ, ਆਪਣੇ ਵਾਸਤੇ ਕਰਦੇ, ਆਪਣੇ ਘਰ ਵਾਸਤੇ, ਆਪਣੇ ਬੱਚਿਆਂ ਵਾਸਤੇ, ਧੀਆਂ ਪੁੱਤਰਾਂ ਵਾਸਤੇ, ਜੇ ਗੁਰੂ ਕੋਲੋਂ ਮੰਗਦੇ ਹਾਂ। ਕਦੀ ਕਿਸੇ ਨੇ ਦੇਖਿਆ ਕਿ ਗੁਰੂ ਚਰਨਾਂ 'ਚ ਆਣ ਕਰਕੇ ਕੋਈ ਗਵਾਂਢੀਆਂ ਵਾਸਤੇ ਮੰਗਦਾ ਹੋਵੇ, ਕੋਈ ਰਿਸ਼ਤੇਦਾਰਾਂ ਵਾਸਤੇ ਮੰਗਦਾ ਹੋਵੇ? ਕੇਵਲ ਅਸੀਂ ਗੁਰੂ ਚਰਨਾਂ ਦੇ ਵਿੱਚ ਆਉਂਦੇ ਅਤੇ ਆਪਣੇ ਵਾਸਤੇ ਮੰਗਦੇ ਹਾਂ। ਜੇ ਅਕਾਲ ਪੁਰਖ ਦੇ ਕੋਲੋਂ ਕੁਝ ਮੰਗਿਆ, ਧੰਨ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅਤੇ ਸਾਡੇ ਵਾਸਤੇ ਮੰਗਿਆ, ਤਾਂ ਮੈਂ ਕਹਿੰਦਾ ਗੁਰੂ ਨੇ ਸਾਡੇ ਵਾਸਤੇ ਮੰਗਿਆ ਅਤੇ ਅਸੀਂ ਸੁੱਖਾਂ ਦੀ ਜ਼ਿੰਦਗੀ ਬਤੀਤ ਕਰ ਰਹੇ ਹਾਂ। ਵਿਦੇਸ਼ਾਂ ਦੇ ਵਿੱਚ ਵੀ ਅਸੀਂ ਗੁਰੂ ਚਰਨਾਂ ਦੇ ਵਿੱਚ ਬੈਠ ਕਰਕੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਦਦਾਰੇ ਕਰਦਿਆਂ ਹੋਇਆਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਖੁਸ਼ੀ ਦੇ ਪਾਤਰ ਬਣਦੇ ਪਏ ਹਾਂ। ਆਪ ਜੀ ਨੇ ਕੱਲ੍ਹ ਇਤਿਹਾਸ ਨੂੰ ਸਰਵਣ ਕੀਤਾ ਸੀ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੀ ਵੱਧਦੀ ਤਾਕਤ ਅਤੇ ਪ੍ਰਤਾਪ ਨੂੰ ਵੇਖ ਕੇ ਬਾਈ ਧਾਰ ਦੇ ਰਾਜੇ ਜਿਹੜੇ ਨੇ ਉਹ ਈਰਖਾ ਵਸ ਆਣ ਕਰਕੇ ਜੰਗਾਂ ਛੇੜਦੇ ਨੇ, ਹਾਰ ਜਾਂਦੇ ਨੇ। ਜਦੋਂ ਵੇਖਿਆ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜਿੱਤ ਨਹੀਂ ਸਕਦੇ, ਔਰੰਗਜ਼ੇਬ ਦੇ ਦਰਬਾਰ ਵਿੱਚ ਰੋਏ ਨੇ, ਕਰਲਾਏ ਨੇ, ਪਿੱਟੇ ਨੇ, ਵਾਸਤੇ ਪਾਏ ਨੇ, ਜਾਪਨਾ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤਾਕਤ ਇਵੇਂ ਵੱਧਦੀ ਰਹੀ, ਸਾਡਾ ਤੇ ਰਾਜਪਾਲ ਖਤਮ ਹੋਇਆ ਲੱਭਦਾ ਹੈ। ਪਰ ਉਹ ਦਿਨ ਦੂਰ ਨਹੀਂ ਜਿੱਦਣ ਦਿੱਲੀ ਦਾ ਤਖ਼ਤ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਖਾਲਸੇ ਦੇ ਘੋੜੇ ਦੀਆਂ ਟਾਪਾਂ ਦੇ ਹੇਠ ਸਦਾ ਵਾਸਤੇ ਸਮਾਪਤ ਹੋ ਜਾਵੇਗਾ। ਇਸ ਕਰਕੇ ਮਦਦ ਦੇ, ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤਾਕਤ ਅਨੰਦਪੁਰੀ ਨੂੰ ਢਾਹ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜਿਉਂਦਾ ਫੜ ਕੇ ਤੁਹਾਡੇ ਪੇਸ਼ ਕੀਤਾ ਜਾਵੇ। ਲਾਹੌਰ ਦਾ ਨਵਾਬ ਬੇਕ ਉਹਨੂੰ ਭੇਜਿਆ, ਨਾਲ ਫੌਜਾਂ ਦਿੱਤੀਆਂ ਨੇ। ਕਈ ਦਿਨ ਜੰਗ ਚੱਲਦਾ ਰਿਹਾ, ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜਿੱਤ ਨਾ ਸਕੇ। ਆਖਿਰਕਾਰ ਹਾਰ ਦੀ ਨਮੋਸ਼ੀ ਲੈ ਕਰਕੇ ਵਾਪਸ ਜਾਣ ਲੱਗਾ ਨਵਾਬ ਬੇਗ। ਤੇ ਭੀਮ ਚੰਦ ਨੇ ਡੱਕ ਲਿਆ। ਕਹਿਣ ਲੱਗੇ ਨਵਾਬ ਬੇਗਾ ਕੀ ਮੂੰਹ ਲੈ ਕੇ ਜਾਏਗਾ, ਇੱਕ ਹਿੰਦੁਸਤਾਨ ਦੇ ਬਾਦਸ਼ਾਹ ਵੱਲੋਂ ਭੇਜਿਆ ਹੋਇਆ ਜਰਨੈਲ ਇੱਕ ਫਕੀਰ ਕੋਲੋਂ ਹਾਰ ਖਾ ਲਈ ਉਸਨੇ, ਜੇ ਇਵੇਂ ਚੱਲਿਆ ਗਿਆ ਯਾਦ ਰੱਖ ਤੇਰਾ ਸਨਮਾਨ ਨਹੀਂ ਹੋਵੇਗਾ। ਆਪਾਂ ਕੁਝ ਵਿਉਂਤ ਬਣਾਉਂਦੇ ਹਾਂ, ਕੋਈ ਤਰਤੀਬ ਬਣਾਉਂਦੇ ਹਾਂ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜਿੱਤਣ ਦੀ, ਹੁਣ ਸਾਰੇ ਸੋਚਦੇ ਨੇ ਪਰ ਕਿਸੇ ਦਾ ਦਿਮਾਗ ਕੰਮ ਨਹੀਂ ਕਰਦਾ। ਹੁਣ ਕੇਸਰੀ ਚੰਦ ਜੱਸ ਵਾਲੀ ਨੇ ਸਕੀਮ ਦਿੱਤੀ ਹੈ ਕਿ ਕੱਲ੍ਹ ਨੂੰ ਆਪਾਂ ਲੋਹਗੜ੍ਹ ਦੇ ਕਿਲ੍ਹੇ 'ਤੇ ਜਾ ਕਰਕੇ ਹਾਥੀ ਨੂੰ ਮਸਤ ਸ਼ਰਾਬ ਨਾ ਕੀਤਾ ਜਾਵੇਗਾ, ਤਲਵਾਰ ਦੇ ਉਹਦੀ ਸੁੰਡ ਨਾਲ ਤਲਵਾਰਾਂ ਅਤੇ ਮੱਥੇ 'ਤੇ ਤਵੀਆਂ ਬੀੜੀਆਂ ਹੋਣਗੀਆਂ, ਲੋਹਗੜ੍ਹ ਦਾ ਦਰਵਾਜ਼ਾ ਤੋੜ ਕੇ ਹੱਥੋਂ ਹੱਥ ਲੜਾਈ ਕੀਤੀ ਜਾਵੇਗੀ। ਗੁਰਸਿੱਖ ਨੇ ਸੁਣਿਆ, ਉਹਨੇ ਆਣ ਕੇ ਸਤਿਗੁਰਾਂ ਨੂੰ ਦੱਸਿਆ। ਗੁਰਸਿੱਖਾਂ ਨੇ ਪੁੱਛਿਆ ਦਾਤਾ ਜੀ ਫਿਰ ਕੱਲ੍ਹ ਦਾ ਮੈਦਾਨੇ ਜੰਗ ਵਿੱਚ ਕਿਹੜਾ ਜਰਨੈਲ ਜਾਵੇਗਾ ਜਿਹੜਾ ਮੁਗਲਾਂ ਦੇ ਨਾਲ ਲੜਨਾ ਹੈ? ਸਾਹਿਬ ਜੀ ਕਹਿੰਦੇ ਸਾਡੇ ਕੋਲ ਵੀ ਹਾਥੀ ਹੈ। ਸਿੱਖਾਂ ਨੇ ਪੁੱਛਿਆ ਕੌਣ? ਕਹਿਣ ਲੱਗੇ ਜੀ ਦੁਨੀ ਚੰਦ ਮਸੰਦ। ਹੁਣ ਦੁਨੀ ਚੰਦ ਮਸੰਦ ਵੀ ਗੁਰੂ ਚਰਨਾਂ ਦੇ ਵਿੱਚ ਆ ਰਹੇ। ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ, ਰਹਿੰਦਾ ਗੁਰੂ ਦੇ ਕੋਲ ਹੈ, ਖਾਂਦਾ ਗੁਰੂ ਦਾ ਏ, ਪਾਉਂਦਾ ਗੁਰੂ ਦਾ ਏ, ਸੁੱਖ ਸਹੂਲਤ ਗੁਰੂ ਦੀ ਮੰਨਦਾ ਏ, ਪਰ ਗੁਰੂ ਦਾ ਹੁਕਮ ਨਹੀਂ ਮੰਨਦਾ, ਅੰਮ੍ਰਿਤ ਨਹੀਂ ਛਕਿਆ। ਅਤੇ ਇੱਥੇ ਤਾਂ ਹੁਕਮ ਮੰਨਣਾ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਏ, ਇੱਥੇ ਤਾਂ ਹੁਕਮ ਦੀ ਗੱਲ ਹੈ ਨਾ। ਹੁਣ ਦੁਨੀ ਚੰਦ ਰਹਿੰਦਾ ਅਤੇ ਗੁਰੂ ਚਰਨਾਂ 'ਚ, ਸਤਿ ਜੀ ਦੇ ਕੋਲ ਆਇਆ। ਦਤਾਰ ਪਾਤਸ਼ਾਹ ਨੇ ਕਿਹਾ ਦੁਨੀ ਚੰਦ ਜੀ ਤੁਹਾਨੂੰ ਪਤਾ ਹੈ ਕੱਲ੍ਹ ਨੂੰ ਬਾਈ ਧਾਰ ਦੇ ਰਾਜੇ ਇੱਕ ਹਾਥੀ ਨੂੰ ਸ਼ਰਾਬ ਦੇ ਨਾਲ ਮਸਤ ਕਰਕੇ ਲੈ ਕੇ ਆਉਣਗੇ, ਜੰਗ ਹੋਣਾ ਹੈ, ਲੋਹਗੜ੍ਹ ਦਾ ਦਰਵਾਜ਼ਾ ਤੋੜਨਾ ਹੈ, ਅਤੇ ਸਾਡੇ ਵੱਲੋਂ ਤੁਸੀਂ ਲੜੋਗੇ, ਸਾਡਾ ਹਾਥੀ ਤੂੰ ਹੈ, ਕਿਉਂਕਿ ਖਾਂਦਾ ਪੀਂਦਾ ਰਹਿੰਦਾ ਸਹਿੰਦਾ ਸਾਰਾ ਹਾਥੀਆਂ ਵਰਗਾ ਹੈ। ਦੁਨੀ ਚੰਦ ਹੁਣ ਗੁਰੂ 'ਤੇ ਭਰੋਸਾ ਨਹੀਂ ਹੈ ਨਾ, ਕਹਿੰਦਾ ਦਾਤਿਆ ਮੈਂ ਹਾਥੀ ਨਾਲ ਲੜ ਸਕਦਾ? ਸਾਹਿਬ ਜੀ ਕਹਿੰਦੇ ਹਾਂ, ਸਾਡਾ ਇਹ ਫੈਸਲਾ ਦਾਤਿਆ ਮੇਰਾ ਤਾਂ ਕੰਮ ਹੈ ਛਕਣਾ ਛਕਾਉਣਾ ਲੜਨਾ, ਅਤੇ ਤੁਹਾਡੇ ਸੂਰਬੀਰ ਬਹਾਦਰਾਂ ਦਾ ਕੰਮ ਹੈ, ਇੱਕ ਤਾਂ ਹਾਥੀ ਆ ਦੂਸਰਾ ਸ਼ਰਾਬ ਨਾਲ ਮਸਤ। ਜਦੋਂ ਮੈਂ ਉਹਦੇ ਸਾਹਮਣੇ ਆਵੇਂਗਾ ਕਿਤੇ ਹਾਥੀ ਨੇ ਮੇਰੇ ਉੱਤੇ ਪੈਰ ਰੱਖਤਾ ਅਤੇ ਕੱਦੂ ਵਾਂਗ ਫਿਸ ਜਾਵੇਂਗਾ। ਦਾਤਿਆ ਜਿਹੜੀ ਤੁਹਾਡੇ ਲੰਗਰ ਦੀ ਦਾਲ ਵੱਧ ਜਾਂਦੀ ਹੈ, ਕੜਾਹ ਪ੍ਰਸ਼ਾਦ ਵੱਧ ਜਾਂਦਾ, ਇਹ ਫਿਰ ਕੌਣ ਛਕੇਗਾ? ਦਾਤਾ ਜੀ ਕਹਿੰਦੇ ਸੀ ਤੁਮ ਫੈਸਲਾ ਇਹ ਦੁਨੀ ਚੰਦ ਜੀ ਕੱਲ੍ਹ ਨੂੰ ਹਾਥੀ ਨਾਲ ਜੰਗ ਤੁਸੀਂ ਕਰੋਗੇ। ਹੁਣ ਆਪਣੇ ਕਮਰੇ ਵਿੱਚ ਚਲੇ ਗਿਆ, ਬਾਕੀ ਸਾਰਿਆਂ ਮਸੰਦਾਂ ਨੂੰ ਕਰ ਲਿਆ ਇਕੱਠਿਆ ਕਰਕੇ। ਉਹ ਮਸੰਦੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੁਝ ਮਸੰਦ ਸਾੜੇ ਸੀ, ਅਸੀਂ ਬਚ ਗਏ, ਸਾਨੂੰ ਇੱਥੋਂ ਬਾਹਰ ਨਹੀਂ ਕੱਢਿਆ, ਪਰ ਸਾਨੂੰ ਮਰਵਾਉਣ ਦਾ ਇੰਤਜ਼ਾਮ ਕਲਗੀ ਵਾਲੇ ਪਾਤਸ਼ਾਹ ਨੇ ਕਰ ਲਿਆ। ਬਾਕੀ ਮਸੰਦਾਂ ਨੇ ਹੈਰਾਨੀ ਭਰੀਆਂ ਨਿਗਾਹ ਦੇ ਨਾਲ ਦੇਖਿਆ, ਨਾਲੇ ਪੁੱਛਿਆ ਦੁਨੀ ਚੰਦ ਜੀ ਉਹ ਕਿਵੇਂ? ਕਹਿੰਦੇ ਕੱਲ੍ਹ ਨੂੰ ਆ ਰਿਹਾ ਹਾਥੀ ਬਾਈ ਧਾਰ ਦਾ, ਅਤੇ ਉਹ ਜੰਗ ਕਰੇਗਾ, ਅਤੇ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਦੁਨੀ ਚੰਦਾ ਤੂੰ ਅਤੇ ਤੇਰੇ ਸਾਥੀ ਜਿਹੜੇ ਨੇ ਕੱਲ੍ਹ ਨੂੰ ਹਾਥੀ ਦਾ ਮੁਕਾਬਲਾ ਕਰਨਗੇ। ਦੁਨੀ ਚੰਦ ਨੇ ਸੋਚਿਆ ਮੈਂ ਕਿਹੜੀ ਇਕੱਲੇ ਨੇ ਤੜਕੇ ਵਾਲੀ ਦਾਲ ਖਾਧੀ ਹੈ, ਮੈਂ ਕਿਹੜੇ ਫਲ ਫਰੂਟ ਇਕੱਲੇ ਨੇ ਖਾਧੇ ਨੇ, ਇਹਨਾਂ ਨੇ ਵੀ ਨਾਲ ਹੀ ਖਾਧੇ, ਇਕੱਲਾ ਕਿਉਂ ਮਰਨਾ, ਸਾਰਿਆਂ ਨੂੰ ਇੱਕ ਰੱਸੇ ਬੰਨੀਏ। ਹੁਣ ਸੋਚਦੇ ਨੇ ਕਹਿੰਦੇ ਫਿਰ ਕਰੀਏ ਕੀ? ਕਹਿੰਦੇ ਕਿ ਜੇ ਤਾਂ ਆਪਣੀ ਜ਼ਿੰਦਗੀ ਬਚਾਉਣੀ ਹੈ ਤਾਂ ਕਿਸੇ ਤਰ੍ਹਾਂ ਲੋਹਗੜ੍ਹ ਦੇ ਕਿਲ੍ਹੇ 'ਚੋਂ ਭੱਜ ਜਾਈਏ। ਜਾਵਾਂਗੇ ਕਿੱਥੇ? ਕਹਿੰਦੇ ਉਹ ਕਰਤਾਰਪੁਰ ਧੀਰਮਲੀਆਂ ਦੇ ਕੋਲ ਜਾਂਦੇ ਹਾਂ। ਆਹ ਵੀ ਜਿਹੜਾ ਗੁਰੂ ਬਣਾਇਆ ਸਾਡਾ ਹੀ ਬਣਿਆ ਬੈਠਾ ਨਾ, ਕਈ ਵਾਰੀ ਸਾਨੂੰ ਵੀ ਭੁਲੇਖਾ ਲੱਗਦਾ ਕਿ ਜੇ ਕਿਤੇ ਅਸੀਂ ਨਾ ਗੁਰਦੁਆਰਾ ਬਣਾਉਂਦੇ, ਅਸੀਂ ਨਾ ਸੁੰਦਰ ਇਮਾਰਤ ਬਣਾਉਂਦੇ, ਗੋਲਕ ਚ ਮਾਇਆ ਅਸੀਂ ਨਾ ਪਾਉਂਦੇ, ਤੇ ਆਹ ਗੁਰਦੁਆਰਾ ਕਿਵੇਂ ਬਣ ਜਾਣਾ ਸੀ? ਆਹ ਲੰਗਰ ਚੱਲਦਾ ਸਾਡੇ ਕਰਕੇ ਚੱਲਦਾ ਹੈ ਨਾ। ਕਈ ਵਾਰ ਮਨ ਦੇ ਵਿੱਚ ਇਹ ਹੰਕਾਰ ਆ ਜਾਂਦਾ ਹੈ, ਪਰ ਯਾਦ ਰੱਖਿਓ ਇਤਿਹਾਸ ਸਾਨੂੰ ਬੜਾ ਕੁਝ ਸਿਖਾਉਂਦਾ ਹੈ। ਇਹ ਵੀ ਕਹਿੰਦਾ ਆ ਜਿਹੜਾ ਗੁਰੂ ਥਾਪਿਆ ਹੋਇਆ ਸਾਡਾ ਹੀ ਹੈ ਨਾ, ਅਸੀਂ ਪ੍ਰਚਾਰ ਕਰਦੇ ਤਾਂ ਹੀ ਗੁਰੂ ਨੂੰ ਮੱਥੇ ਟੇਕਦੇ ਨੇ, ਚੜਾਵੇ ਚੜ੍ਹਦੇ ਨੇ, ਅਤੇ ਤਾਂ ਹੀ ਤਾਂ ਸਾਰਾ ਕੁਝ ਚੱਲਦਾ। ਉੱਥੇ ਪਹੁੰਚ ਜਾਵਾਂਗੇ ਅਤੇ ਜਾ ਕਰਕੇ ਧੀਰਮੱਲੀਆਂ ਨੂੰ ਗੁਰੂ ਥਾਪ ਦੇਵਾਂਗੇ, ਮੱਥੇ ਟਿਕਣ ਲੱਗ ਪੈਣੇ, ਚੜਾਵੇ ਆਉਣ ਲੱਗ ਪੈਣੇ, ਖਾਣਾ ਪੀਣਾ ਹੀ ਨਹੀਂ ਉੱਥੇ ਕੀਤੇ, ਇੱਥੇ ਕੀ? ਸਾਨੂੰ ਤਾਂ ਇੰਨਾ ਹੀ ਨਾ, ਜੀਓ ਢਿੱਡਾ ਜੀ, ਸਾਨੂੰ ਕਿਸੇ ਨਾਲ ਕੀ, ਤੂੰ ਹੀ ਖਾ ਅਤੇ ਤੂੰ ਹੀ ਪੀ, ਤੂੰ ਹੀ ਪੁੱਤ ਅਤੇ ਤੂੰ ਹੀ ਧੀ, ਬਸ ਇੱਥੋਂ ਤੱਕ ਹੀ ਹੈ ਨਾ। ਹੁਣ ਕਹਿੰਦੇ ਸਕੀਮ ਕਿਵੇਂ ਬਣਾਓ ਕਿਲ੍ਹੇ ਤੋਂ ਬਾਹਰ ਨਿਕਲਣ ਦੀ? ਹੁਣ ਸਕੀਮ ਜਿਹੜਾ ਵੀ ਬਣਾਉਂਦਾ ਸੁੱਜਦੀ ਕੋਈ ਨਹੀਂ, ਔੜਦੀ ਕੋਈ ਨਹੀਂ, ਮੌਤ ਸਾਹਮਣੇ ਦਿਸਦੀ ਹੈ। ਇਸ ਕਰਕੇ ਇੱਕ ਬਜ਼ੁਰਗ ਬੈਠਾ ਸੀ 80 ਸਾਲ ਦਾ, ਉਹ ਕਹਿੰਦਾ ਦੁਨੀ ਚੰਦ ਜੀ ਜੇ ਸਾਡੇ 'ਚੋਂ ਇੱਕ ਬੰਦਾ ਮਰ ਜੇ, ਦੁਨੀ ਚੰਦ ਵਿੱਚ ਇਹ ਬੋਲ ਪਿਆ, ਕਹਿੰਦਾ ਮਰਨਾ ਹੀ ਤਾਂ ਔਖਾ, ਜੇ ਮਰਨਾ ਹੁੰਦਾ ਤਾਂ ਹਾਥੀ ਦੇ ਨਾਲ ਲੜ ਕੇ ਨਾ ਮਰਦੇ। ਕਹਿੰਦੇ ਨਹੀਂ ਸੱਚੀ ਨਹੀਂ ਮਰਨਾ, ਝੂਠਾ ਮਰਨਾ ਹੈ। ਕਹਿੰਦਾ ਜੀ ਉਹ ਕਿਵੇਂ? ਕਹਿੰਦਾ ਜੇ ਸਾਡੇ 'ਚੋਂ ਕੋਈ ਮਰ ਜੇ ਉਹਨੂੰ ਅਰਥੀ 'ਤੇ ਪਾ ਕੇ ਅਤੇ ਬਾਹਰ ਕੱਢ ਲਈਏ ਕਿਲ੍ਹੇ ਤੋਂ, ਅਤੇ ਜੇ ਕਿਲ੍ਹੇ ਤੋਂ ਦੂਰ ਚਲੇ ਗਏ ਤਾਂ ਫਿਰ ਆਪੇ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕਿਹੜੇ ਦਾ ਆਉਣ ਲੱਗੇ ਹਾਂ। ਹੁਣ ਜਦੋਂ ਮਰਨ ਦੀ ਗੱਲ ਆਈ ਤਾਂ ਦੁਨੀ ਚੰਦ ਕਹਿੰਦਾ ਠੀਕ ਆ ਵੀ ਮਰੋ, ਹੁਣ ਮਸੰਦ ਮਰਨ ਵਾਸਤੇ ਵੀ ਤਿਆਰ ਨਹੀਂ। ਉਹ ਕਹਿੰਦਾ ਤੁਹਾਡਾ ਬੇੜਾ ਤਰਜੇ, ਮਰ ਤੇ ਮੈਂ ਜਾਵਾਂ, 2 ਕੁਇੰਟਲ 80 ਚੁੱਕਲੋ ਨੂੰ ਚੁੱਕ ਕੇ ਕਿੱਥੋਂ ਖੜੋਗੇ? ਹੁਣ ਬਾਬਾ ਗੱਲ ਇੱਦਾਂ ਏ, ਜਿਹੜਾ ਬੋਲੇ ਉਹੀ ਕੁੰਡਾ ਖੋਲੇ। ਹੁਣ ਇੱਦਾਂ ਏ ਕਿ ਸਕੀਮ ਤੂੰ ਦਿੱਤੀ ਹੈ ਅਤੇ ਮਰ ਵੀ ਤੂੰ, ਅਤੇ ਬਾਪੂ ਕਹਿੰਦਾ ਮੈਨੂੰ ਬਚਾ ਲਵੋਗੇ? ਕਹਿੰਦਾ ਗੱਲ ਕੋਈ ਨਹੀਂ, ਇੱਕ ਵਾਰੀ ਮਰ ਤੇ ਸਹੀ, ਕਿਲ੍ਹੇ ਤੋਂ ਬਾਹਰ ਨਿਕਲ ਜਾਈਏ, ਜੋ ਕਹੇਗਾ ਉਹ ਤੇਰੀ ਗੱਲ ਮੰਨਾਂਗੇ। ਹੁਣ ਬਾਪੂ ਨੇ ਇੱਦਾਂ ਆਪਣੇ ਸਾਹ ਚੜ੍ਹ ਲਏ, ਉਹਨੂੰ ਐਂ ਸੋਹਣਿਆਂ ਸੋਹਣਿਆਂ ਕੱਪੜਿਆਂ 'ਤੇ ਚਿੱਟੀਆਂ ਕੱਪੜਿਆਂ ਦੇ ਵਿੱਚ ਪਾ ਕਰਕੇ ਅਰਥੀ ਬਣਾਈ ਗਈ। ਦੋਵਾਂ ਕ ਚਵਾਂ ਮਸੰਦਾਂ ਨੇ ਮੋਢਿਆਂ 'ਤੇ ਚੁੱਕਿਆ, ਅੱਗੇ ਅੱਗੇ ਦੁਨੀ ਚੰਦ ਤੁਰੇ ਜਾ ਰਹੇ ਨੇ। ਜਾਣੀ ਜਾਣ ਸਤਿਗੁਰੂ ਕਲਗੀਧਰ ਪਾਤਸ਼ਾਹ ਸਾਹਮਣੇ ਆਏ ਅਤੇ ਸਾਹਮਣੇ ਵੇਖ ਲਿਆ ਦੁਨੀ ਚੰਦ ਨੇ, ਕਹਿੰਦਾ ਬਾਪੂ ਸਤਿਗੁਰੂ ਆ ਗਈ, ਸਾਹ ਘੁੱਟ ਲਈ। ਕਹਿੰਦਾ ਮੈਂ ਸਾਹ ਘੁੱਟ ਲੂੰ, ਬਚਾ ਤੁਸੀਂ ਮੇਰਾ ਕਰ ਦਿਓ। ਕਹਿੰਦੇ ਗੱਲ ਹੀ ਕੋਈ ਨਹੀਂ ਹੈ। ਤੁਰਦੇ ਤੁਰਦੇ ਸਤਿਗੁਰੂ ਆਏ ਕੋਲ ਅਤੇ ਕਹਿਣ ਲੱਗੇ ਦੁਨੀ ਚੰਦ ਜੀ, ਇਹ ਕਿਹਨੂੰ ਆਪਣੇ ਮੋਢਿਆਂ 'ਤੇ ਚੁੱਕਿਆ, ਕੀ ਗੱਲ ਹੋ ਗਈ, ਇਹ ਕਿੱਥੇ ਚੱਲੇ ਜੇ? ਅਤੇ ਦੁਨੀ ਚੰਦ ਢਿੱਲਾ ਜਿਹਾ ਮੂੰਹ ਛੱਡ ਕੇ ਕਹਿੰਦਾ ਕਲਗੀਆਂ ਵਾਲਿਆ ਕੀ ਦੱਸਾਂ, ਇੱਕ ਬਾਪੂ ਮਰ ਗਏ ਅਤੇ ਮੇਰੇ ਭਾਅ ਦਾ ਪਾ ਗਿਆ ਸਿਆਪਾ। ਸਭ 'ਚ ਕਹਿੰਦੇ ਹੋਇਆ ਕੀ? ਕਹਿੰਦੇ ਪ੍ਰੇਮ ਬੜਾ ਕਰਦਾ ਸੀ, ਰਹਿੰਦਾ ਮੇਰੇ ਨਾਲ ਸੀ, ਅਤੇ ਜਦੋਂ ਮਰ ਲੱਗਾ ਤਾਂ ਕਹਿੰਦਾ ਦੁਨੀ ਚੰਦਾ ਜਿੱਥੇ ਮਰਜ਼ੀ ਮਰ ਜਾਵਾਂ ਪਰ ਮੇਰਾ ਸੰਸਕਾਰ ਮੇਰੇ ਪਿੰਡ ਜਾ ਕੇ ਕਰਿਓ। ਇਸ ਕਰਕੇ ਸਤਿਗੁਰੂ ਜੀ ਇਹ ਗਿਆ ਮਰ ਅਤੇ ਇਹਦਾ ਸੰਸਕਾਰ ਕਰਨ ਵਾਸਤੇ ਚੱਲਿਆ ਏ। ਅਤੇ ਸਾਹਿਬ ਜੀ ਕਹਿੰਦੇ ਦੁਨੀ ਚੰਦ ਜੀ ਕੱਲ੍ਹ ਨੂੰ ਤੁਸੀਂ ਹੱਥ ਹੀ ਨਾ ਲੜਨਾ ਸੀ, ਮੱਤ ਮਾਰੀ ਕੇ ਕਹਿੰਦਾ ਦਾਤਿਆ ਸੰਸਕਾਰ ਹੀ ਕਰਨ ਚੱਲਿਆ, ਨਾਲ ਥੋੜ੍ਹਾ ਪੈਣ ਚੱਲਿਆ, ਜਦੋਂ ਸੰਸਕਾਰ ਕਰਤਾ ਤਾਂ ਵਾਪਸ ਆ ਜਾਵੇਂਗਾ। ਸਾਹਿਬ ਜੀ ਕਹਿੰਦੇ ਠੀਕ ਹੈ ਦੁਨੀ ਚੰਦ ਜੀ, ਆ ਜਾਓਗੇ ਵਾਪਸ, ਪਰ ਇਹ ਦੱਸੋ ਲੋਹਗੜ੍ਹ ਦੇ ਕਿਲ੍ਹੇ ਦੇ ਵਿੱਚ ਕੋਈ ਚੜ੍ਹਾਈ ਕਰ ਜਾਵੇ, ਗੁਰਸਿੱਖ ਪਿਆਰਾ ਮੈਨੂੰ ਪਤਾ ਨਾ ਹੋਵੇ, ਇਹ ਦੱਸੋ ਹੈ ਕੌਣ? ਸਤਿਗੁਰੂ ਜੀ ਜਦੋਂ ਉਹਦਾ ਕੱਪੜਾ ਲਾਉਣ ਲੱਗੇ ਨਾ, ਮੁੱਖ ਵੇਖਣ ਲੱਗੇ, ਉਹਦਾ ਮੂੰਹ ਦੇਖਣ ਲੱਗੇ, ਅਤੇ ਦੁਨੀ ਚੰਦ ਕਹਿੰਦਾ ਤੁਸੀਂ ਉਹ ਸਤਿਗੁਰੂ ਅਤੇ ਮੁਰਦੇ ਦਾ ਮੂੰਹ ਮਿਲਦੇ ਚੰਗੇ ਥੋੜ੍ਹਾ ਲੱਗਦੇ ਜੇ? ਸਾਹਿਬ ਜੀ ਤੁਸੀਂ ਇਹਦਾ ਮੂੰਹ ਨਾ ਦੇਖੋ। ਸਾਹਿਬ ਜੀ ਕਹਿੰਦੇ ਮੂੰਹ ਵੀ ਨਹੀਂ ਦੇਖਦਾ, ਇਹ ਦੱਸ ਹੈ ਕੌਣ? ਕਹਿੰਦਾ ਜੀ ਇਹਦਾ ਨਾਂ ਹੈ ਬਾਪੂ ਪ੍ਰਤਾਪ ਸਿੰਘ। ਸਾਹਿਬ ਜੀ ਕਹਿੰਦੇ ਤੁਹਾਡਾ ਬੇੜਾ ਤਰਜੇ, ਲੋੜਾ ਮਾਰਦੇ ਲੱਗੇ ਸੀ ਨਾ, ਉਹ ਬਾਪੂ ਪ੍ਰਤਾਪ ਸਿੰਘ ਮਾਲਵੇ ਵਾਲਾ ਹੀ ਨਾ? ਦੁਨੀ ਚੰਦ ਢਿੱਲਾ ਜਿਹਾ ਹੋ ਕੇ ਕਹਿੰਦਾ ਜੀ ਹਾਂ ਮਾਲਵੇ ਵਾਲਾ ਹੀ ਹੈ। ਕਹਿੰਦੇ ਜਦੋਂ ਇਹ ਸਾਡੇ ਕੋਲ ਅਨੰਦਪੁਰ ਸਾਹਿਬ ਆਇਆ ਸੀ ਨਾ, ਅਤੇ ਇਹਨੇ ਸਾਨੂੰ ਵੀ ਇੱਕ ਬੇਨਤੀ ਕੀਤੀ ਸੀ, ਕਲਗੀਆਂ ਵਾਲਿਆ ਜੇ ਮੈਂ ਚੜ੍ਹਾਈ ਕਰ ਜਾਵਾਂ ਤਾਂ ਮੇਰਾ ਸੰਸਕਾਰ ਆਪਣੇ ਹੱਥੀ ਕਰਿਓ। ਹੁਣ ਜਿਹੜਾ ਬਾਪੂ ਖੱਫਣ ਦੇ ਥੱਲੇ ਪਿਆ ਨਾ, ਉਹ ਕਹਿੰਦਾ ਦੁਨੀ ਚੰਦਾ ਤੇਰਾ ਬੇੜਾ ਗਰਕ ਹੋ ਜੇ, ਉੱਦਾਂ ਤਾਂ ਭਾਵੇਂ ਹੋ ਸਕਦਾ ਦੁਨੀਆਂ ਦੇ ਚਾਰ ਦਿਨ ਮੌਜ ਮਸਤੀ ਵੇਖ ਲੈਂਦੀ, ਹੁਣ ਕਲਗੀਧਰ ਨੇ ਫੂਕ ਕੇ ਰੱਖ ਦੇਣਾ ਹੈ, ਤੇਰੇ ਕਰਕੇ ਮਰ ਜਾਣਾ। ਹੁਣ ਸਾਹਿਬ ਜੀ ਕਹਿਣ ਲੱਗੇ ਕਿ ਮੈਨੂੰ ਵੀ ਕੇਕੇ ਗਿਆ, ਮੈਂ ਹਾਂ ਗੁਰੂ ਅਤੇ ਤੂੰ ਆ ਚੇਲਾ, ਇਸ ਕਰਕੇ ਇਹ ਬਾਪੂ ਪ੍ਰਤਾਪ ਸਿੰਘ ਦਾ ਸੰਸਕਾਰ ਇੱਥੇ ਕਰਾਂਗੇ, ਚੰਦਨ ਦੀ ਚਿਖਾ ਤਿਆਰ ਕਰਾਂਗੇ, ਸਮੱਗਰੀ ਪਾਵਾਂਗੇ, ਘਿਓ ਦੇਸੀ ਪਾਵਾਂਗੇ, ਐਂ ਚੜ੍ਹਦੀ ਕਲਾ ਦੇ ਨਾਲ, ਅਤੇ ਬਾਪੂ ਸੱਚਖੰਡ ਜਾਊਗਾ। ਹੁਣ ਇਸੇ ਤਰ੍ਹਾਂ ਹੀ ਕੀਤਾ ਸਾਹਿਬ ਜੀ ਦਾ ਹੁਕਮ ਦੇ ਨਾਲ, ਹੁਣ ਚਿਖਾ ਤਿਆਰ ਹੋ ਗਈ, ਬਾਪੂ ਪ੍ਰਤਾਪ ਸਿੰਘ ਨੂੰ ਪਾਇਆ ਉੱਤੇ ਪਾ ਕੇ, ਅਤੇ ਸਾਹਿਬ ਜੀ ਜਦੋਂ ਲੱਕੜਾਂ ਰੱਖ ਦੇਣਾ, ਦਾਤਾ ਜੀ ਕਹਿੰਦੇ ਖਾਲਸਾ ਜੀ ਬਾਪੂ ਦੀ ਛਾਤੀ 'ਤੇ ਇੱਕ ਮੋਟੀ ਜਿਹੀ ਲੱਕੜ ਰੱਖਿਓ। ਅਤੇ ਦੁਨੀ ਚੰਦ ਨੇ ਕਿਹਾ ਜੀ ਉਹ ਕਿਉਂ? ਕਹਿੰਦੇ ਬਾਪੂ ਹੈ ਨਾ, ਸੰਸਕਾਰ ਜਿਹੜਾ ਔਖਾ ਹੁੰਦਾ, ਇਸ ਕਰਕੇ ਦੀ ਛਾਤੀ 'ਤੇ ਰੱਖਿਓ। ਹੁਣ ਜਦੋਂ ਚਿਖਾ ਤਿਆਰ ਕੀਤੀ, ਸਮੱਗਰੀ ਉੱਤੇ ਪਾ ਦਿੱਤੀ, ਲੱਕੜਾਂ ਚਿਣ ਦਿੱਤੀਆਂ ਗਈਆਂ, ਸਾਹਿਬ ਜੀ ਨੇ ਆਪਣੇ ਹੱਥ ਵਿੱਚ ਲਾਂਬੂ ਫੜਿਆ, ਲਾਂਬੂ ਦੀ ਆਵਾਜ਼ ਆਈ, ਅੱਗ ਲੱਗੀ ਦੀ। ਹੁਣ ਸਾਹਿਬ ਜੀ ਜਦੋਂ ਲਾਂਬੂ ਲਾਉਣ ਲੱਗੇ ਨਾ, ਕਹਿੰਦਾ ਪ੍ਰਤਾਪ ਸਿੰਘ ਦੁਨੀ ਚੰਦ ਨੇ ਮਰਵਾ ਤਾ, ਤੂੰ ਆਪ ਹੀ ਕੁਝ ਉੱਦਮ ਕਰ। ਉਹਨੇ ਦੋਵੇਂ ਹੱਥ ਮਾਰੇ, ਲੱਕੜਾਂ ਖੇਲਣ ਗਈਆਂ, ਬਾਪੂ ਪ੍ਰਤਾਪ ਸਿੰਘ ਮਾਰ ਕੇ ਛਾਲ 'ਤੇ ਭੱਜ ਗਿਆ ਬਾਹਰ ਨੂੰ। ਸਾਹਿਬ ਜੀ ਕਹਿਣ ਲੱਗੇ ਦੁਨੀ ਚੰਦਾ ਬਾਪੂ ਪ੍ਰਤਾਪ ਸਿੰਘ ਭੱਜ ਗਿਆ, ਦਿਮਾਗ ਫਿਰ ਨਾ ਕੰਮ ਕੀਤਾ। ਕਹਿੰਦਾ ਸਾਹਿਬ ਜੀ ਜਿਉਂਦੇ ਨੂੰ ਫੂਕਣ ਲੱਗੇ ਸੀ, ਭੱਜ ਹੀ ਜਾਣਾ, ਪਰ ਕਲਗੀਧਰ ਪਾਤਸ਼ਾਹ ਜੀ ਕ੍ਰੋਧ ਵਿੱਚ ਨਹੀਂ ਆਏ, ਕੋਈ ਬਸ ਇੰਨਾ ਬਚਨ ਕੀਤਾ, ਕਹਿਣ ਲੱਗੇ ਬਾਪੂ ਪ੍ਰਤਾਪ ਸਿੰਘ ਅੱਜ ਹੀ ਲਾਂਬੂ ਮੇਰੇ ਹੱਥ 'ਚ, ਜਿੱਥੇ ਮਰਜ਼ੀ ਜਾ ਕੇ ਚੜ੍ਹਾਈ ਕਰੀ, ਤੇਰਾ ਅਤੇ ਮੇਰਾ ਵਾਅਦਾ ਰਿਹਾ ਜਾਏਗਾ ਸੱਚਖੰਡ ਨੂੰ। ਹੁਣ ਜਦੋਂ ਇਹ ਗੱਲ ਕਹੀ ਅਤੇ ਇੱਧਰੋਂ ਦੁਨੀ ਚੰਦ ਕਹਿੰਦਾ ਸਤਿਗੁਰੂ ਜੀ ਕਰੀਏ ਤਿਆਰੀ? ਦਾਤਾ ਜੀ ਕਹਿੰਦੇ ਪਤਾ ਜਿਹੜੀ ਤੁਸੀਂ ਤਿਆਰੀ ਕਰਨੀ ਹੈ, ਕਰੋ ਤਿਆਰੀ, ਕਮਰੇ ਵਿੱਚ ਜਾ ਕੇ ਅੱਧੀ ਕੁ ਰਾਤ ਦੇ ਨਾਲ ਜਿਹੜੀ ਇਹ ਤਿਆਰੀ ਕਰ ਰਹੇ ਸਰਵਣ ਕਰੋ।

ਉਹਦੇ ਪਿੱਛੇ ਉਹਨਾਂ ਰਾਜਿਆਂ ਜਿਹੜੇ ਜੁੜੇ ਨੇ ਕਈ ਹਜ਼ਾਰ ਓਏ ਆਪਾਂ ਨਸ ਕਿਲੇ ਤੋਂ ਚੱਲੀਏ ਰਾਤੋ ਰਾਤ ਟੱਪ ਦਵਾਰ ਇਹ ਦਮ ਟੱਪ ਕਾਇਆ ਗੀ ਦੀਆਂ ਜਿਹੜੇ ਹੈ ਸਨ ਬੜੇ ਗਦਾਰ।

0: ਮਾਤ ਤੋਂ
1: ਇਸ ਸਕੀਮ ਤੇ ਤਰਤੀਬ ਦੇ ਨਾਲ ਦੁਨੀ ਚੰਦ ਮਸੰਦ ਜਿਹੜਾ ਸੀ ਲੋਹਗੜ੍ਹ ਦੀ ਦੀਵਾਰ ਨੂੰ ਟੱਪਣ ਲੱਗੇ, ਰੱਸੇ ਲਿਆਂਦੇ ਗਏ। ਜਦੋਂ ਅੱਧੇ ਕੁ ਮਸੰਦ ਚੱਲ ਗਏ, ਹੁਣ ਦੁਨੀ ਚੰਦ ਮਸੰਦ ਦੀ ਵਾਰੀ ਆਈ। ਸਰੀਰ ਦਾ ਭਾਰਾ ਸੀ 7 ਮਣ ਪੱਕਾ, 2 ਕੁਇੰਟਲ 80 ਕਿਲੋ। ਜਦੋਂ ਇੱਕ ਪਾਸਿਓਂ ਦੂਸਰੇ ਪਾਸੇ ਉੱਤਰ ਲੱਗਾ ਨਾ, ਰੱਸਾ ਮਾੜਾ ਸੀ। ਹੁਣ ਰੱਸਾ ਜਿਹੜਾ ਉਹ ਨਾ ਸਹਾਰ ਸਕਿਆ, ਭਾਰ ਜ਼ਿਆਦਾ ਹੋਣ ਕਰਕੇ ਅਗਲੇ ਪਾਸੇ ਰੱਸਾ ਟੁੱਟ ਗਿਆ, ਖੱਡ ਵਿੱਚ ਡਿੱਗਾ ਅਤੇ ਹਾਏ ਹਾਏ ਦੀ ਆਵਾਜ਼ ਆਉਣੀ ਸ਼ੁਰੂ ਹੋ ਗਈ। ਬੇਮੁੱਖ ਹੋਏ ਰਾਮ ਤੇ ਲੱਗਣ ਜਨਮ ਵਜੋ, ਪ੍ਰਭ ਭਾਵ ਹੈ ਬਿਨ ਸਾਸ ਤੇ ਰਾਖੇ ਸਤਿਗੁਰੂ। ਜਿਹੜਾ ਸਤਿਗੁਰੂ ਸਵਾਸ ਦੇਣ ਵਾਲਾ ਹੈ, ਜਿਹੜਾ ਸਤਿਗੁਰੂ ਰਹਿਮਤਾਂ ਦੇ ਨਾਲ ਨਵਾਜਣ ਵਾਲਾ। ਦੁਨੀ ਚੰਦ ਮਸੰਦ ਦੀ ਲੱਤ ਟੁੱਟ ਗਈ, ਹਾਏ ਹਾਏ ਦੀ ਆਵਾਜ਼ ਆਉਂਦੀ ਹੈ। ਹੁਣ ਸਾਥੀਆਂ ਦੇ ਨਾਲ ਰਹਿੰਦੀ ਜ਼ਿੰਦਗੀ ਜਿਹੜੀ ਸੀ ਮਜੀਠੇ ਚਲੇ ਗਿਆ, ਜਾ ਕਰਕੇ ਬੇਮੁੱਖਾਂ ਦੀ ਮੌਤ ਮਰ ਗਿਆ। ਹੁਣ ਅਗਲਾ ਦਿਨ ਚੜ੍ਹਿਆ, ਕਲਗੀਧਰ ਪਾਤਸ਼ਾਹ ਦੇ ਲੱਗੇ ਹੋਏ ਦੀਵਾਨ ਚ ਕੇ ਸਤਿਗੁਰਾਂ ਨੂੰ ਆਣ ਕੇ ਸਿੱਖਾਂ ਨੇ ਕਿਹਾ, ਦਾਤੀਆ ਰਾਤ ਦਾ ਤੁਹਾਡਾ ਹਾਥੀ ਦੁਨੀ ਚੰਦ ਮਸੰਦ ਭੱਜ ਗਿਆ। ਕਲਗੀਧਰ ਪਾਤਸ਼ਾਹ ਮੁਸਕਰਾ ਕੇ ਕਹਿਣ ਲੱਗੇ, ਹਾਂ ਸਿੱਖੋ, ਸਾਨੂੰ ਪਤਾ ਸੀ ਉਹਨੇ ਭੱਜ ਜਾਣਾ, ਪਰ ਸਤਿਗੁਰੂ ਜੀ ਅੱਜ ਮੈਦਾਨ ਦੇ ਵਿੱਚ ਫਿਰ ਹਾਥੀ ਨਾਲ ਕੌਣ ਲੜੇਗਾ? ਸਾਹਿਬ ਜੀ ਕਹਿੰਦੇ, ਹੁਣ ਸਾਡਾ ਬੱਬਰ ਸ਼ੇਰ ਲੜੇਗਾ। ਅੱਗੇ ਤੇ ਹਾਥੀ ਨਾਲ ਹਾਥੀ ਨੇ ਲੜਨਾ ਸੀ ਨਾ, ਪਤਾ ਨਹੀਂ ਜੰਗ ਜਿੱਤੀ ਜਾਣੀ ਕਿ ਨਹੀਂ, ਹੁਣ ਸਾਡਾ ਬੱਬਰ ਸ਼ੇਰ ਲੜੇਗਾ। ਗੁਰਸਿੱਖਾਂ ਨੇ ਪੁੱਛਿਆ, ਦਾਤਾ ਜੀ ਉਸ ਬੱਬਰ ਸ਼ੇਰ ਕੌਣ ਹੈ? ਸੰਗਤਾਂ ਦੇ ਵਿੱਚ ਬੈਠੇ ਨੇ, ਬਾਣੀ ਤੇ ਬਾਣੀ ਦੇ ਧਾਰਨੀ, ਅੰਮ੍ਰਿਤ ਛਕਿਆ ਹੋਇਆ ਹੈ, ਗੁਰੂ ਤੇ ਪੂਰਨ ਭਰੋਸਾ ਹੈ, ਚੌਂਕੜਾ ਲੱਗਾ ਹੈ, ਅੱਖਾਂ ਬੰਦ ਨੇ ਤੇ ਧਿਆਨ ਧਾਰਨ ਗੁਰੂ ਕਲਗੀਧਰ ਪਾਤਸ਼ਾਹ ਦੇ ਪਾਵਨ ਚਰਨਾਂ ਦਾ ਧਰਿਆ ਹੋਇਆ ਹੈ। ਸਾਹਿਬ ਜੀ ਨੇ ਆਵਾਜ਼ ਕਹਿ ਲੱਗਿਆ, ਉਹ ਸਾਡਾ ਬਚਿੱਤਰ ਸਿੰਘ ਸ਼ੇਰ ਲੜੇਗਾ। ਛਾਲ ਮਾਰ ਕੇ ਉੱਠਿਆ, ਜਕਾਰੇ ਛੱਡੇ, ਸੰਗਤਾਂ ਨੇ ਹੋਰ ਮਨੋਬਲ ਵਧਾਇਆ, ਜਕਾਰੇ ਛੱਡ ਕੇ ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਆਇਆ ਭਾਈ ਬਚਿੱਤਰ ਸਿੰਘ। ਦੋਵੇਂ ਹੱਥ ਜੋੜ ਕੇ ਕਿਹਾ, ਸਤਿਗੁਰੂ ਜੀ ਕੀ ਹੁਕਮ ਹੈ? ਕਹਿਣ ਲੱਗੇ, ਅੱਜ ਹਾਥੀ ਨਾਲ ਮੁਕਾਬਲਾ ਤੁਸੀਂ ਕਰੋਗੇ। ਸਤਿਗੁਰੂ ਜੀ ਇੰਨਾ ਮੇਰੇ ਵਿੱਚ ਬਲ ਨਹੀਂ ਹੈ, ਤਾਕਤ ਨਹੀਂ ਹੈ, ਤਾਣ ਨਹੀਂ ਹੈ, ਮੈਂ ਹਾਥੀ ਨਾਲ ਲੜ ਸਕਾਂ? ਹਾਂ, ਜੇ ਤੁਹਾਡਾ ਨਦਰੇ ਕਰਮ ਹੋਵੇ, ਮਿਹਰ ਭਰਿਆ ਹੱਥ ਮੇਰੇ ਸਿਰ ਤੇ ਹੋਵੇ, ਇੱਕ ਹਾਥੀ ਕੀ ਭਾਵੇਂ ਅਸਮਾਨ ਤੋਂ ਐਰਾ ਪੱਤ ਹਾਥੀ।
0: ਸੁਣਿਆ ਬਚਿੱਤਰ ਸਿੰਘ ਸੂਰਮੇ ਨੇ, ਉਹ ਮੈਨੂੰ ਹਾਥੀ ਦੇ ਨਾਲ ਲੜਾਵਣਾ ਏ। ਹਾਥੀ ਇੱਕ ਜਾਂ ਹੋਣ ਭਾਵੇਂ ਲੱਖ ਹਾਥੀ, ਤਾਂ ਵੀ ਪੈਰ ਨਾ ਪਿਛਾ ਭਰਤਾ।

ਸਤਿਗੁਰੂ ਜੀ ਇਹ ਤਾਂ ਤੁਹਾਡਾ ਕਾਰਜ ਹੈ, ਇਹ ਤਾਂ ਤੁਸੀਂ ਕਿਰਪਾ ਕਰਨੀ ਹੈ। ਦਾਤਾ ਜੀ ਨੇ ਰਹਿਮਤ ਨਾਲ ਨਵਾਜਿਆ, ਆਪਣੇ ਕੋਲੋਂ ਇੱਕ ਨਾਗਣੀ ਦਿੱਤੀ। ਅੱਜ ਵੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਤਖ਼ਤ ਤੇ ਨਾਗਣੀ ਸੁਭਾਈ ਮਾਨ ਹੈ। ਬਾਬਾ ਉਦੈ ਸਿੰਘ ਆਇਆ ਸਤਿਗੁਰੂ ਜੀ, ਜਿਹੜਾ ਕਹਿੰਦਾ ਸੀ ਕਲਗੀ ਵਾਲੇ ਪਾਤਸ਼ਾਹ ਦਾ ਸੀਸ ਧੜ ਤੋਂ ਜੁਦਾ ਕਰਨਾ ਹੈ ਕੇਸਰੀ ਚੰਦ, ਦਾਤਾ ਜੀ ਮੈਨੂੰ ਹੁਕਮ ਕਰੋ। ਦਾਤੇ ਨੇ ਆਪਣੇ ਕੋਲੋਂ ਕਿਰਪਾ ਵਰਸ਼ਾ ਦਿੱਤਾ ਤੇ ਦੇ ਕਰਕੇ ਹੁਣ ਦੋਵੇਂ ਗੁਰਸਿੱਖ ਪਿਆਰੇ ਨੇ ਹੋਏ ਨੇ ਅਸਵਾਰ ਘੋੜਿਆਂ ਦੇ ਉੱਤੇ ਤੇ ਪਹੁੰਚ ਗਏ ਲੋਹਗੜ੍ਹ ਦੇ ਦਰਵਾਜ਼ੇ ਦੇ ਕੋਲ। ਸਿੱਖ ਨੂੰ ਜਾ ਕੇ ਕਿਹਾ, ਕਹਿ ਲੱਗੇ ਜੋ ਸਾਹਮਣੇ ਹਾਥੀ ਚਿੰਗਾੜ ਦਾ ਹੋਇਆ ਅੱਗੇ ਆਵੇ, ਇਸ਼ਾਰਾ ਕਰਨਾ, ਅਸੀਂ ਦਰਵਾਜ਼ੇ ਨੂੰ ਇਸ਼ਾਰਾ ਕਰਾਂਗਾ, ਦਰਬਾਰ ਜਿਹੜਾ ਹੈ ਉਹ ਦਰਵਾਜ਼ਾ ਖੋਲ ਦੇਵੇਗਾ। ਇੱਕ ਪਾਸੇ ਬਾਈ ਧਾਰ ਦਾ ਹਾਥੀ ਤੇ ਇੱਕ ਪਾਸੇ ਕਲਗੀਧਰ ਪਾਤਸ਼ਾਹ ਦਾ ਬੱਬਰ ਸ਼ੇਰ, ਗੱਲਾਂ ਰਣ ਮੈਦਾਨ ਵਿੱਚ ਕੀ ਹੁੰਦੀਆਂ ਨੇ ਇਹ ਗੁਰੂ ਜਾਣਦਾ ਹੈ। ਹੁਣ ਸਮਾਂ ਆਇਆ, ਇੱਕ ਪਾਸੇ ਬਾਈ ਧਾਰ ਦੇ ਰਾਜੇ, ਉਹਨਾਂ ਨਾਲ ਨਵਾਬ ਬੇਗ, ਵੱਧ ਆ ਰਿਹਾ ਅਗਲੇ ਪਾਸੇ ਹਾਥੀ ਸ਼ਰਾਬ ਨਾਲ ਮਸਤ ਉੱਤੇ ਬੈਠਾ ਹੋਇਆ ਮਹਾਵਤ, ਉਹ ਲੋਹਗੜ੍ਹ ਦੇ ਦਰਵਾਜ਼ੇ ਨੂੰ ਲੈ ਕੇ ਸਾਹਮਣੇ ਆ ਰਿਹਾ ਹੈ। ਗੁਰਸਿੱਖਾਂ ਦਾ ਧਿਆਨ ਪੈ ਗਿਆ, ਦਰਵਾਜ਼ਾ ਖੁੱਲ੍ਹਾ ਏ, ਮਾਰ ਕੇ ਪਲਾਕੀ ਹੋਇਆ, ਘੋੜੇ ਤੋਂ ਸਵਾਰ ਸ਼ੇਰ ਬਚਿੱਤਰ ਸਿੰਘ ਘੋੜੇ ਨੂੰ ਲਾਈ ਅੱਡੀ, ਮਾਨੋ ਘੋੜੇ ਨੂੰ ਚਾ ਚੜ੍ਹ ਗਏ ਹੋਣ। ਹੱਥ ਵਿੱਚ ਫੜੀ ਹੋਈ ਨਾਗਣੀ ਜਿਹੜੀ ਹੈ ਉਹ ਹਾਥੀ ਦੇ ਮੱਥੇ ਵਿੱਚ ਵੱਜਣ ਲਈ ਕਾਲੀ ਪਈ ਹੋਈ ਹੈ। ਸੂਰਬੀਰ ਬਹਾਦਰ ਬਾਣੀ ਦਾ ਜਾਪ ਕਰਦਾ ਏ, ਦੇ ਸ਼ਵਾਬਰ ਮੋਹੇ ਹੈ, ਸ਼ਭ ਕਰਮਨ ਤੇ ਕਭੂ ਨਟਰੋ ਨਟਰੋ ਅਰ ਸੌਜ ਬਜਾਏ, ਲੜੋ ਨਿਸ਼ਚੇ ਕਰੇ ਆਪਣੀ ਜੀਤ ਕਰੋ, ਅਰ ਸਿੱਖੋ ਆਪਣੇ ਹੀ ਮਨ ਕੋ, ਇਹ ਲਾਲਚ ਹੋ ਗੁਣ ਤਉ ਚਰੋ, ਸਭ ਯਾਵ ਕੀ ਉਦਨ ਧਾਨ ਬਣੇ, ਆ ਕਹੀ ਰਨ ਮੈਂ ਤਬ ਜੋਜ ਮਰੂ। ਸੂਰਬੀਰ ਬਹਾਦਰਾ ਛੱਡ ਕੇ ਜਕਾਰੇ, ਲਾ ਕੇ ਨਗਾਰੇ ਤੇ ਚੋਟਾ, ਭਜਾ ਕੇ ਘੋੜਾ, ਖੜ ਕੇ ਹਾਥੀ ਦੇ ਸਾਹਮਣੇ, ਅਕਾਲ ਕਹਿ ਕੇ ਹਾਥੀ ਦੇ ਮੱਥੇ ਵਿੱਚ ਨਾਗਣੀ, ਹੇ

ਗੁਰੂ ਕੇ ਸ਼ੇਰ ਭਾਈ ਬਚਿੱਤਰ ਸਿੰਘ ਜੀ ਅੱਗੇ ਵਧੇ ਨੇ। ਹਾਥੀ ਜਿਹੜਾ ਸੀ ਚੀਕਾਂ ਮਾਰਦਾ ਹੋਇਆ, ਝੰਗਾੜਦਾ ਹੋਇਆ, ਪੂਰੀ ਤਾਕਤ ਦੇ ਨਾਲ ਅੱਗੇ ਵੱਧਦਾ ਹੋਇਆ, ਇਹ ਮਹਾਵਤ ਜਿਹੜਾ ਹੈ ਉਹ ਸਿੱਧਾ ਲੋਹਗੜ੍ਹ ਦੇ ਦਰਵਾਜ਼ੇ ਨੂੰ ਤੋੜਨ ਵਾਸਤੇ ਹਾਥੀ ਨੂੰ ਅੱਗੇ ਲੈ ਕੇ ਆ ਰਿਹਾ ਹੈ। ਸਿੱਖ ਦੀ ਨਿਗਾਹ ਪੈ ਗਿਆ, ਭਜਾ ਕੇ ਘੋੜਾ ਖੜ ਕੇ ਹਾਥੀ ਦੇ ਸਾਹਮਣੇ ਐ ਸੀਸ ਪੁੜ ਕੀਤਾ, ਖਲੋ ਕਰਕੇ ਸ਼ੇਰ ਬਚਿੱਤਰ ਸਿੰਘ ਨੇ ਅਕਾਲ ਕਹਿ ਕੇ ਹਾਥੀ ਦੇ ਮੱਥੇ ਦੇ ਵਿੱਚ ਨਾਗਣੀ ਮਾਰੀ। ਇੰਨੀ ਤਿੱਖੀ, ਇੰਨੀ ਬਲ ਨਾਲ, ਜੋਸ਼ ਨਾਲ, ਤਾਕਤ ਦੇ ਨਾਲ ਸ਼ੇਰ ਨੇ ਹਾਥੀ ਦੇ ਮੱਥੇ ਦੇ ਵਿੱਚ ਨਾਗਣੀ ਮਾਰੀ। ਤਵੀਆਂ ਨੂੰ ਵੰਨਦੀ ਹੋਈ, ਚੀਰਦੀ, ਕੱਟਦੀ, ਪਾੜਦੀ ਹੋਈ ਹਾਥੀ ਦੇ ਮੱਥੇ ਵਿੱਚ ਵੱਜੀ ਹੈ। ਜਿੰਨੇ ਬਲ ਅਤੇ ਜ਼ੋਰ ਦੇ ਨਾਲ ਵਾਰ ਕੀਤਾ ਅਤੇ ਉਹਨੇ ਬਲ ਅਤੇ ਜ਼ੋਰ ਦੇ ਨਾਲ ਨਾਗਣੀ ਨੂੰ ਪਿਛਾਂ ਵੀ ਉਹਨੇ ਪੁੱਟਿਆ ਹੈ। ਵਾਪਸ ਪੁੱਟਣ ਦੇ ਨਾਲ ਹੁਣ ਹਾਥੀ ਦੇ ਮੱਥੇ ਦੇ ਵਿੱਚੋਂ ਖੂਨ ਦੇ ਪੁਹਾਰੇ ਚੱਲਣੇ ਸ਼ੁਰੂ ਹੋ ਗਏ। ਇੱਕ ਚੰਗਾ ਜ਼ਖਮ ਜਿਹੜਾ ਸੀ ਹਾਥੀ ਦੇ ਮੱਥੇ 'ਤੇ ਲੱਗਾ, ਜਿਹੜਾ ਲੋਹਗੜ੍ਹ ਦਾ ਦਰਵਾਜ਼ਾ ਤੋੜਨ ਵਾਸਤੇ ਆਇਆ ਸੀ, ਸਤਿਗੁਰਾਂ ਦੇ ਸ਼ੇਰਾਂ 'ਤੇ ਹਮਲਾ ਕਰਨ ਵਾਸਤੇ ਆਇਆ ਸੀ, ਫਿਰ ਕੀ ਹੈ, ਉਹ ਹਾਥੀ ਨੂੰ ਸੁੱਧ ਬੁੱਧ ਖਤਮ ਹੋ ਗਈ। ਮਹਾਵਤ ਅੱਗੇ ਖੜਦਾ ਏ, ਮਹਾਵਤ ਨੂੰ ਥੱਲੇ ਹਾਥੀ ਨੇ ਸੁੱਟਿਆ ਅਤੇ 22 ਧਾਰ ਦੀਆਂ ਫੌਜਾਂ ਨੂੰ ਵੱਢਣਾ ਕੱਟਣਾ ਸ਼ੁਰੂ ਕਰ ਦਿੱਤਾ। ਹੁਣ ਹਾਥੀ ਜਿਹੜਾ ਸੀ ਉਹ ਬੇਵੱਸ ਹੋ ਗਿਆ, ਕਿਸੇ ਦੇ ਵੱਸ ਦੀ ਬਾਤ ਨਾ ਰਹੀ। ਇੱਧਰੋਂ ਹਾਥੀ ਨੇ ਆਹੂ ਲਾਉਣੇ ਸ਼ੁਰੂ ਕਰ ਦਿੱਤੇ, ਗੁਰੂ ਨੇ ਐਸੀ ਕਲਾ ਵਰਤਾਈ ਅਤੇ ਇੱਧਰ ਬਾਬਾ ਬਚਿੱਤਰ ਸਿੰਘ, ਬਾਬਾ ਚਿੱਤਰ ਸਿੰਘ ਜੀ, ਭਾਈ ਉਦੇ ਸਿੰਘ, ਭਾਈ ਆਲਮ ਸਿੰਘ, ਹੋਰ ਸੂਰਬੀਰ ਬਹਾਦਰਾਂ ਨੇ ਤੇਗਾਂ ਮਾਉਣੀਆਂ ਸ਼ੁਰੂ ਕਰ ਦਿੱਤੀਆਂ। ਉਹ ਜਿੱਧਰ ਨੂੰ ਵੀ ਜਾਂਦੇ ਨੇ ਐਂ ਵਾਢੀ ਪਾਈ ਹੋਈ ਹੈ, ਕਿਸੇ ਦੀ ਤਾਕਤ ਨਹੀਂ ਹੈ, ਜ਼ੁਰਤ ਨਹੀਂ ਹੈ ਖਾਲਸੇ ਦੇ ਨਾਲ ਮੁਕਾਬਲਾ ਕਰ ਲੈਣ। ਕਾਰਨ ਇਹ ਨਾ, ਇੱਕ ਉਹ ਨੇ ਰਣ ਮੈਦਾਨ ਦੇ ਵਿੱਚ ਜਿਨ੍ਹਾਂ ਨੇ ਆਪਣਾ ਸੀਸ ਤਲੀ 'ਤੇ ਟਿਕਾਇਆ ਏ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਅਰਪਣ ਕਰ ਦਿੱਤਾ ਨੇ। ਜਿਹੜਾ ਆਪਣੀ ਮੌਤ 'ਚੋਂ ਜ਼ਿੰਦਗੀ ਪਾਲਦੇ ਨੇ ਉਹ ਗੁਰੂ ਕਾ ਖਾਲਸਾ ਹੈ, ਅਤੇ ਇੱਕ ਪਾਸੇ ਤਨਖਾਹਾਂ 'ਤੇ ਲੜਨ ਵਾਲੇ ਨੇ। ਹੁਣ ਦੋਵਾਂ ਦੇ ਉੱਤੇ ਫਰਕ ਤਾਂ ਹੋਣੇ ਨਾ, ਇੱਕ ਨੇ ਜਾਨ ਬਚਾ ਬਚਾ ਕੇ ਲੜਨਾ ਹੈ ਅਤੇ ਇੱਕ ਨੂੰ ਮੌਤ ਦੀ ਪਰਵਾਹ ਕੋਈ ਨਹੀਂ ਹੈ। ਅੱਧਾ ਕੁ ਦਿਨ ਇਤਿਹਾਸ ਕਹਿੰਦਾ ਜੰਗ ਹੋਇਆ, ਅੱਧੇ ਦਿਨ ਤੋਂ ਪਹਿਲਾਂ ਪਹਿਲਾਂ ਸੂਰਬੀਰ ਬਹਾਦਰਾਂ ਨੇ ਰਣ ਮੈਦਾਨ ਦੇ ਵਿੱਚ ਐਸੀ ਤੇ ਖੜਕਾਈ, ਜਿਹੜਾ ਕੇਸਰੀ ਚੰਦ ਕਹਿੰਦਾ ਸੀ ਮੈਂ ਸਤਿਗੁਰਾਂ ਦਾ ਸੀਸ ਧੜ ਤੋਂ ਜੁਦਾ ਕਰਨਾ ਹੈ, ਬਾਬਾ ਉਦਾ ਸਿੰਘ ਨੇ ਇੱਕ ਹੀ ਵਾਰ ਕੀਤਾ, ਧੜ ਤੋਂ ਉਹਦਾ ਸਿਰ ਵੱਢ ਕੇ ਨਿੱਜੇ 'ਚ ਪਰੋ ਕੇ ਜਕਾਰੇ ਛੱਡੇ। ਹੁਣ ਕੇਸਰੀ ਚੰਦ ਨੂੰ ਮਰਿਆ ਵੇਖਿਆ ਅਤੇ ਨਵਾਬ ਬੇਗ ਦੇ ਹੌਸਲੇ ਜਿਹੜੇ ਨੇ ਉਹ ਟੁੱਟ ਗਏ। ਉਹਦਾ ਇਹੀ ਕਿ ਜੇ ਜਾਨ ਬਚਾ ਸਕਦਾ ਤਾਂ ਰਣ ਮੈਦਾਨ 'ਚੋਂ ਬਚਾ ਲਾ। ਗੁਰੂ ਕਲਗੀਧਰ ਖਾਲਸੇ ਨੇ ਜਿਉਂਦੇ ਨਹੀਂ ਜਾਣ ਦੇਣਾ, ਭੱਜ ਗਿਆ ਲਾਹੌਰ ਨੂੰ, ਰਹਿ ਗਿਆ ਭੀਮ ਚੰਦ, ਅਜਮੇਰ ਚੰਦ। ਹੁਣ ਉਹਨਾਂ ਨੇ ਵੀ ਵੇਖਿਆ ਕਿ ਸਾਡੀਆਂ ਫੌਜਾਂ ਦੇ ਪੈਰ ਉਖੜਦੇ ਨੇ, ਜਰਨੈਲ ਮਾਰੇ ਜਾ ਚੁੱਕੇ ਨੇ, ਇਸ ਕਰਕੇ ਉਹਨਾਂ ਨੇ ਵੀ ਵਾਪਸ ਮੁੜਨਾ ਜਿਹੜਾ ਉਹ ਚੰਗਾ ਸਮਝਿਆ, ਇੱਥੋਂ ਘੋੜੇ ਵਾਪਸ ਭਜਾਏ ਅਤੇ ਬਿਲਾਸਪੁਰ ਦੀ ਧਰਤੀ 'ਤੇ ਜਾ ਕੇ ਸਾਹ ਲਿਆ। ਗੁਰੂ ਕੇ ਖਾਲਸੇ ਨੇ ਮੈਦਾਨ ਮਾਰਿਆ, ਜਕਾਰੀ ਛੱਡੇ, ਵਾਪਸ ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਆਏ। ਕਲਗੀਧਰ ਪਾਤਸ਼ਾਹ ਨੇ ਸਾਰਿਆਂ ਨੂੰ ਰਹਿਮਤਾਂ ਦੇ ਨਾਲ ਨਵਾਜਿਆ, ਕਿਉਂਕਿ ਇਹਨਾਂ ਸਾਰਿਆਂ ਨੂੰ ਗੁਰੂ 'ਤੇ ਭਰੋਸਾ ਸੀ। ਜਿਹਨੂੰ ਗੁਰੂ 'ਤੇ ਭਰੋਸਾ ਨਹੀਂ ਉਹ ਕੰਧ ਟੱਪੀ, ਲੱਤ ਟੁੱਟ ਗਈ ਅਤੇ ਐਸੀ ਮੌਤ ਮਰਿਆ ਕਿ ਜਿਹੜਾ ਸਦਾ ਵਾਸਤੇ ਆਪਣੇ ਨਾਂ ਨੂੰ ਕਲੰਕ ਕਰ ਗਿਆ। ਪਰ ਦੂਸਰੇ ਪਾਸੇ ਉਹ ਸਨ ਜਿਹਨਾਂ ਕਲਗੀਧਰ ਪਾਤਸ਼ਾਹ ਤੋਂ ਖੰਡੇ ਬਾਟੇ ਦੀ ਪੌਲ ਲਈ, ਸਤਿਗੁਰੂ ਦੀ ਖੁਸ਼ੀਆਂ ਦੇ ਪਾਤਰ ਬਣੇ, ਜੰਗ ਜਿੱਤੇ ਅਤੇ ਕਲਗੀਧਰ ਪਾਤਸ਼ਾਹ ਨੇ ਰਹਿਮਤਾਂ ਦੇ ਨਾਲ ਨਵਾਜਿਆ। ਇਸ ਕਰਕੇ ਅੰਮ੍ਰਿਤ ਛਕੋ ਜ਼ਰੂਰੀ ਹੈ, ਅੰਮ੍ਰਿਤ ਛਕੀਏ ਗੁਰੂ ਵਾਲੇ ਬਣੀਏ, ਗੁਰੂ ਦੀ ਦੱਸੀ ਮਰਜ਼ਾਦਾ 'ਤੇ ਚੱਲੀਏ, ਸਾਡਾ ਸੰਸਾਰ 'ਤੇ ਆਉਣਾ ਸਫਲ। ਇੰਨੀਆਂ ਬੇਨਤੀਆਂ ਪ੍ਰਵਾਨ ਫੁੱਲਾਂ ਚੁੱਕਾਂ ਦੀ ਖਿਮਾ, ਕੁਟਾਨਕੁਟ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ, ਆਪ ਸਰਬੱਤ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ, ਔਰ ਸਾਰੇ ਜਣੇ ਰਲ ਕੇ ਆਨੰਦ ਸਾਹਿਬ ਦਾ

ਬੋਲਣਾ ਜੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸੰਪਰਕ ਹੈ ਸਹਾਏ ਅਰਜਨ ਹਰ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਉਹਨਾਂ ਦਿਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਏ

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਗਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿੱਠ ਕੀਤਾ ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮਹੇਰ ਸਿੱਖ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਸਿੱਖੀ ਸਿਦਕ ਕੇਸਾਂ ਸਵਾਸਾਂ ਨਾਲ ਨਿਭਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਕਰ ਖਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਨੇਕਾਂ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਜੀ ਕਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਆਪ ਜੀ ਕੇ ਹਜ਼ੂਰ ਚਰਨਾ ਕਮਲਾਂ ਵਿਖੇ ਨਿਮਰਤਾ ਸਹਿਤ ਅਰਦਾਸ ਬੇਨਤੀ ਹੈ ਆਪ ਜੀ ਦੀ ਕਿਰਪਾ ਬਖਸ਼ਿਸ਼ ਰਹਿਮਤ ਹੋਈ ਸੰਧਿਆ ਵੇਲੇ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਦੇ ਵਿੱਚ ਪਾਠ ਸੋਦਾ ਰਹਿ ਰਹਿ ਸਾਹਿਬ ਇਲਾਹੀ ਰੱਬੀ ਗੁਰਬਾਣੀ ਦੇ ਸ਼ਬਦ ਕੀਰਤਨ ਢਾਡੀ ਵਾਰਾਂ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ ਸਤਿਗੁਰੂ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋਈਆਂ ਹੋਣਗੀਆਂ ਅਣਜਾਣ ਬੱਚੇ ਸਮਝ ਕੇ ਮਾਫ਼ ਕਰਨ ਅੱਗੇ ਤੋਂ ਸ਼ੁੱਧ ਬਾਣੀ ਪੜ੍ਹਨ ਸੁਣਨ ਦਾ ਬਲ

0: ਉਦਮ ਬਖਸ਼ਣਾ ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਪੰਚਾ ਮਈ ਕੜਾਹ ਪ੍ਰਸ਼ਾਦ ਦੀ ਦੇਖ ਹਾਜ਼ਰ ਹੈ ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਵੋ ਭੋਗ ਹਰ ਰਾਏ ਭੋਗ ਲੱਗਿਆ ਸੀਤ ਪ੍ਰਸਾਦ ਪਿਆਰੀ ਸਾਧ ਸੰਗਤ ਦੇ ਵਿੱਚ ਵਰਤਾਉਣ ਦੀ ਆਗਿਆ ਹੋਵੇ ਜੋ ਜੀ ਛਕੇ ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ ਦਾਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਪਟਾਵਾਂ ਸਵਾਵਾਂ ਦਰ 'ਤੇ ਪ੍ਰਵਾਨ ਕਰਨੀਆਂ ਆਪ ਆਪਣੇ ਘਰੋਂ ਗੁਰਸਿੱਖੀ ਸਿੱਧਕ ਭਰੋਸਾ ਬਖਸ਼ਣਾ ਸਤਿਗੁਰੂ ਜੀ ਆਪ ਆਪਣੇ ਅਸਥਾਨਾਂ ਦੀਆਂ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ ਆਰੰਭੇ ਹੋਏ ਕਾਰ ਸੇਵਾ ਦੇ ਕਾਰਜ ਸੰਪੂਰਨ ਕਰਾਉਣੇ ਬੰਦੀ ਸਿੰਘਾਂ ਦੀ ਰਿਹਾਈ ਬਖਸ਼ਣੀ ਕਰੋ ਕਿਰਪਾ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਕਰਤਾਰਥ ਕਰੋ ਉਪਰੰਤ ਆਪ ਜੀ ਦੇ ਬਸਤਰਾਂ ਦੀ ਸੇਵਾ ਕਰਨ ਦੀ ਆਗਿਆ ਬਖਸ਼ੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ
1: ਮਾਨਿਓ ਗ੍ਰੰਥ
0: ਗ੍ਰੰਥ ਜੀ ਮਾਨਿਓ
1: ਪ੍ਰਗਟ ਗੁਰਾਂ ਕੀ ਦੇ
0: ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ ਪਵਾਰ ਹੋਏ ਸਭ ਮਿਲੇਂਗੇ ਵਾਹਿਗੁਰੂ ਨਾਮ ਜਹਾਜ਼ ਹੈ ਜੋ ਸਰਦਾ ਕਰ ਸੇ ਬੰਦੇ ਖੰਡਾ ਜਾ ਕੇ ਹੱਥ ਮੈਂ ਸੋ ਹਮਰੀ ਰਛਿਆ ਕਰੇ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

ਤੇ ਸਰਦਾ ਮਨ ਕੀ ਪੂ ਨਾਨਕ ਦਾਸ ਇਹ ਸੁਖ ਮੰਗੈ ਮੋਕ ਕਰ ਸੰਤਨ ਕੀ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

0: ਚੱਲ ਜੂਗਾ ਤੁਹਾਡਾ?
1: ਮਾੜਾ ਮਾੜਾ ਚਲਾ ਦੂੰਗਾ ਮੈਂ, ਕੋਈ ਨਹੀਂ
0: ਨਹੀਂ ਵੇਟ ਭਰਾ ਹੋਰ। ਅੱਛਾ

ਭਾਈ ਇੱਕ ਛੱਡ ਕੇ ਵੇਖ ਲਓ ਤੁਸੀਂ ਉੱਥੇ ਵਿਆਹ ਮਾੜੇ ਦੱਸਿਓ ਹਾਂਜੀ ਉਹ ਪਿਛਲਾ ਜੀ।

0: ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਠੀਕ ਹੈ,
2: ਬੰਦ ਕਰ ਕਿਉਂਕਿ ਇਹ 'ਚ ਬਹੁਤ ਇਕੋ ਆ।

ਵਾਹਿਗੁਰੂ ਪੌੜੀ ਵੱਡੋ ਵੱਡਾ ਬਾਬਾ ਤਾਂ ਮਰਤਬਾ ਆਵਾਜ਼ ਨਹੀਂ ਆਉਂਦੀ ਵਾਹਿਗੁਰੂ ਬਹੁਤ ਬਹੁਤ ਜ਼ਿਆਦਾ ਵੱਡੀ ਉੱਚੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਲੋਕ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਠੀਕ ਆ ਨਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੇ ਇੱਥੇ ਖਲੋਤੇ ਇੱਥੇ ਨਹੀਂ ਆਵਾਜ਼ ਆਉਂਦੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤਨਾ ਲਾਗੀ ਵਾ ਠੀਕ ਆ ਵਾਹਿਗੁਰੂ ਭਾਜੀ ਸੈੱਟ ਆ ਮੈਨੂੰ ਲੱਗਦਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਆ ਗਈ ਵੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਆਪੀ ਨੇ ਆਪ ਸਾਜੋ ਆਪੀ ਨੇ ਰਚੋ ਨਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਠੀਕ ਆ ਇੰਨੀ ਠੀਕ ਆ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਇੱਥੋਂ ਖਿੱਚ ਲੈਂਦਾ ਵੈ ਇੱਥੋਂ ਮੈਂ ਨਾ ਇੱਥੋਂ ਖਿੱਚ ਲੈਂਦਾ ਵਾਹਿ

0: ਇਹਦੀ ਆਵਾਜ਼ ਜ਼ਿਆਦਾ ਨਾ।
1: ਵਾਹਿਗੁਰੂ ਵਾਹਿਗੁਰੂ
0: ਹੈ ਨਾ, ਇਹਦੀ ਘੱਟ ਕਰਦੇ।
1: ਵਾਹੇ ਵਾਹੇ,
0: ਇਹਨਾਂ ਦੋਵਾਂ 'ਚ ਉਹ 'ਚ ਵੀ ਫਰਕ ਆ।
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
2: ਸਾਈਡ ਵਾਲਾ ਜੀ
1: ਵਾਹਿਗੁਰੂ ਵਾਹਿਗੁਰੂ
2: ਵਾਹਿਗੁਰੂ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
2: ਸਾਈਡ ਦੋਵਾਂ ਇਕੱਠੇ ਰੱਖਾਂ।
1: ਵਾਹਿਗੁਰੂ
2: ਆਹ ਸਾਈਡ ਵਾਲਾ ਜੀ
1: ਵਾਹਿਗੁਰੂ ਵਾਹਿਗੁਰੂ
2: ਇਹ ਸਾਈਡ ਹਾਂਜੀ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
2: ਵੇਖੋ ਆ ਕੇ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
2: ਹੈਡ ਲਾ ਵੇਖਾਂ ਆਹ ਹੈਡ ਜੀ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
2: ਹਾਂ ਠੀਕ ਠੀਕ
1: ਵਾਹਿਗੁਰੂ
2: ਸਾਈਡ ਦੀ ਆਵਾਜ਼ ਬਹੁਤ ਜ਼ਿਆਦਾ ਆ
1: ਵਾਹਿਗੁਰੂ ਹਾਂ
2: ਥੋੜ੍ਹੀ ਜਿਹੀ ਘਟਾ ਦੇ
1: ਸਾਈਡ ਵਾਲਾ ਬੋਲ ਰਿਹਾ ਹੈਲੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
2: ਬਸ ਠੀਕ ਆ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
2: ਹਾਂ ਠੀਕ ਇੰਨੀ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
2: ਠੀਕ ਆ
1: ਵਾਹਿਗੁਰੂ
2: ਜਿਹੜਾ ਸਾਈਡ ਵਾਲਾ ਹੈ ਨਾ ਇਹਦਾ ਥੋੜ੍ਹਾ ਜਿਹਾ ਬੇਸ ਆ
1: ਵਾਹਿਗੁਰੂ
2: ਉਹ ਬੇਸ ਮੇਨ ਦਾ ਨਹੀਂ ਹੈਗਾ ਮੇਨ ਦਾ ਵੀ ਉਹਨਾਂ ਹੋਣਾ ਚਾਹੀਦਾ।

0: वाहेगुरु।
1: ठीक है हरबख्श, ठीक है।
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਹ ਬਾਲਾ ਹੀ ਕਰ ਲਿਆ ਚਲੇ, ਇਹ ਤਾਂ ਹੈ ਹੀ ਨਹੀਂ ਆਵਾਜ਼।
1: ਉਹੀ ਮੈਂ ਸਹੀ ਕਰਨਾ।
0: ਵਾਹਿਗੁਰੂ
1: ਇੱਕ ਮਿੰਟ, ਮੈਨੂੰ ਦਰਜਲੋ ਆਵਾਜ਼ ਪਾਉਂਦੇ, ਮੈਨੂੰ ਦੱਸਿਓ।
0: ਵਾਹਿਗੁਰੂ
1: ਪਾਉਂਦੇ ਆਵਾਜ਼?
0: ਵਾਹਿਗੁਰੂ ਵਾਹਿਗੁਰੂ ਮੰਦਰ
1: ਹੁਣ
0: ਬੋਲੋ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇੱਥੇ ਵੀ ਠੀਕ ਆ? ਹਾਂ, ਫਿਰ ਜ਼ਿਆਦਾ ਵਾਜਾ ਵੀ ਆਈ ਜਾਂਦਾ। ਵਾਹਿਗੁਰੂ ਠੀਕ ਆ, ਵਾਜਾ ਮਿੱਠਾ ਮਿੱਠਾ ਆਈ ਜਾਂਦਾ। ਜੇ ਜ਼ਿਆਦਾ ਹੋ ਗਿਆ ਤਾਂ ਥੋੜ੍ਹਾ ਜ਼ਰੂਰ ਬੋਲ ਜਾਂਦਾ। ਹੁਣ ਬੋਲੋ। ਵਾਹਿਗੁਰੂ ਠੀਕ ਆ। ਵਾਹਿਗੁਰੂ ਵਾਹਿਗੁਰੂ
1: ਇਹ ਠੀਕ ਆ।

0: ਹੁਣ ਬੰਦ ਹੋ ਗਈ ਐਵੇਂ ਮਾੜੀ ਜੀ ਕਰ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
0: ਠੀਕ ਹੈ
1: ਵਾਹ

0: ਗੁਰੂ ਵਾਹੇ ਗੁਰੂ
1: ਠੀਕ ਹੈ ਨਾ ਇੱਕੋ ਜ਼ਿਆਦਾ ਆ ਨਾ ਘੱਟ ਹੈ
2: ਦੋਵਾਂ ਦੀ ਇੱਕੋ ਸੇਮ ਆਵਾਜ਼ ਕੀ ਨਹੀਂ
1: ਡਿਫਰੈਂਟ ਇਹਦੀ ਆਵਾਜ਼ ਦੀ ਕੁਆਲਿਟੀ ਸੁਣੀ ਹੈ ਇਹਦੀ ਡਿਫਰੈਂਟ ਹੈ ਸੇਮ ਨਹੀਂ
2: ਕਿੱਥੇ ਕੀ ਕੰਮ ਦੱਸੋ
1: ਨਹੀਂ ਨਹੀਂ ਠੀਕ ਹੈ ਇਹ ਆ ਦੇਖੋ ਇਹਦੀ ਆਵਾਜ਼ ਦੀ ਕੁਆਲਿਟੀ ਨਾ ਸੁਣੀ
0: ਵਾਹੇ ਗੁਰੂ ਵਾਹਿਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹਿਗੁਰੂ ਵਾਹੇ ਗੁਰੂ ਵਾਹਿਗੁਰੂ ਵਾਹੇ ਗੁਰੂ
1: ਹਾਂ ਇਹ ਵੀ ਸੇਮ ਜਿਹਾ ਹੀ ਹੁਣ
0: ਹਾਂ ਵਾਹੇ ਗੁਰੂ ਵਾਹਿਗੁਰੂ ਵਾਹੇ ਗੁਰੂ

0: ਸਿਰਫ ਆਵਾਜ਼ ਘਟਾਓ ਕੱਲੀ ਕੱਲੀ ਆਵਾਜ਼
1: ਕੁਆਲਿਟੀ ਨਾ ਘਟਾਓ ਆਵਾਜ਼
0: ਕੱਲੀ ਆਵਾਜ਼ ਘਟਾਓ ਮੋੜੇ ਘਟਾਓ ਮੋੜੇ
1: ਥੋੜੀ ਘਟਾ ਦੇ
0: ਥੋੜੀ ਥੋੜ੍ਹੀ ਜਿਹੀ ਥੋੜ੍ਹੀ ਜਿਹੀ ਥੋੜ੍ਹੀ ਜਿਹੀ

ਥੱਲੇ ਤੇ ਚਲੇ ਗਿਆ ਸੈਰ ਕਰਨ, ਉਹਨੇ ਘਰੇ ਫੋਨ ਲਾ ਲਿਆ।

ਸਾਬਤ ਥੱਲਿਓ ਤੁਰਿਆ ਪੌੜੀਆਂ ਚੜਿਆ ਆ ਕੇ ਤੈਨੂੰ ਪਤਾ ਮੈਂ ਕਿੱਥੋਂ ਆਇਆ ਕੀਰਤਨ ਕੀਰਤਨ ਕੋਈ ਵੀ ਨਹੀਂ ਸੀਗਾ ਤੈਨੂੰ ਪਤਾ ਮੈਂ ਕਿੱਥੋਂ ਆਇਆ

0: ਠੀਕ ਆ।
1: ਖੰਡਾ ਬ੍ਰਹਿਮੰਡਾ ਚੋਂ ਤੇਰਾ ਨਾਮ ਅੱਛਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
0: ਤੇਰੀ ਜਿਹੜੀ ਕੁਆਲਿਟੀ ਹੈ ਨਾ ਪਾਲਕੀ ਵਾਲੇ ਮੈਂ ਕਰ ਕੇ ਬਣਾ ਲਏ ਆ, ਥੋੜ੍ਹਾ ਅਰਦਾਸ ਕਰਨ ਦਾ ਆਨੰਦ ਜਿਹਾ ਤਾਂ ਆਵੇ, ਨਹੀਂ ਤਾਂ
1: ਵਾਹਿਗੁਰੂ
0: ਥੋੜ੍ਹੀ ਇੱਕੋ ਦੇ ਦੇ ਮਾੜੀ ਜੀ।

0: ਵਾਹਿਗੁਰੂ।
1: ਹਾਂ ਠੀਕ ਹੈ,
2: ਠੀਕ ਹੈ ਨਾ।
1: ਹਾਂ
2: ਮੈਂ ਤਾਂ ਅੱਗੇ ਨਹੀਂ ਜ਼ੋਰ ਲਾ ਕੇ ਬੋਲਦਾ ਹੈਗਾ, ਉਹ ਮੈਕ ਦੀ ਆਵਾਜ਼ ਮੈਨੂੰ ਵੀ ਘੱਟ।
0: ਬੋਲੋ ਜੀ ਵਾਹਿਗੁਰੂ।
2: ਕਥਾ ਸੱਤ ਤੋਂ ਅੱਠ ਸਿੱਖ ਗਏ ਸੀ।

ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਾਉੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਦਿਗੁਰ ਈ ਨਮਹ, ਜੁਗਾਦਗੁਰ ਈ ਨਮਹ, ਸਤਿਗੁਰ ਈ ਨਮਹ, ਸ੍ਰੀ ਗੁਰਦੇਵ ਈ ਨਮਹ। ਅਸ਼ਟਪਦੀ ਸਿਮਰਾਓ, ਸਿਮਰ ਸਿਮਰ ਸੁਖ ਪਾਵੋ, ਕਲ ਕ੍ਰਿਸ਼ ਧਨ ਵਾਹਿ ਮਿਟਾਵੋ, ਸਿਮਰੋ ਜਸ ਵਿਸਮ ਬਹਰੀ ਕੈ, ਨਾਮ ਜਪਤ ਅਗਨਤ ਅਨੀਕੈ, ਵੇਦ ਪ੍ਰਾਣ ਸਿਮਰ ਸੁਦਾਖੀਅਰ, ਕੀਨੇ ਰਾਮ ਨਾਮੀ ਕਾਖੀਅਰ, ਕਿਨਕਾਇਕ ਜਿਹ ਜੀ ਅਵਸਾਵੈ, ਤਾਂ ਕਿ ਮਹਿਮਾ ਗਨਿ ਨ ਆਵੈ, ਕਾਂਖੀ ਕਾ ਦਰਹ ਤੁਹਾਰੂ, ਨਾਨਕ ਸੰਗ ਮੋਹਿ ਉਧਾਰੂ, ਸੁਖਮਨੀ ਸੁਖ ਅੰਮ੍ਰਿਤ ਪ੍ਰਾਪਤ।

ਲਵ ਫਲਾ ਉਸੇ ਸਿਮਰਹਿ ਜਨਾਵ ਸਿਮਰਾਇ ਨਾਨਕ ਤਾਕੈ ਲਾਗੋ ਪਾਈ ਪ੍ਰਭ ਕਾ ਸਿਮਰਨ ਸਭ ਤੇ ਉਚਾ ਪ੍ਰਭ ਕਾ ਸਿਮਰਨ ਉਦਰੇ ਮੂਚਾ ਪ੍ਰਭ ਕਾ ਸਿਮਰਨ ਤ੍ਰਸਨਾ ਬੋਝੈ ਪ੍ਰਭ ਕਾ ਸਿਮਰਨ ਸਭ ਕੇ ਸੋਜੈ ਪ੍ਰਭ ਕਾ ਸਿਮਰਨ ਨਾਹੀਂ ਜਮ ਤ੍ਰਾਸਾ ਪ੍ਰਭ ਕਾ ਸਿਮਰਨ ਪੂਰਨ ਆਸਾ ਪ੍ਰਭ ਕਾ ਸਿਮਰਨ ਮਨ ਕੀ ਮਰ ਜਾਇ ਅੰਮ੍ਰਿਤ ਨਾ ਅੰਮ੍ਰਿਤ ਮਾਹੇ ਸਮਾਇ ਪ੍ਰਭ ਜੀ ਵਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕਾ ਸਿਮਰੈ ਸੀ ਧਨਵੰਤ ਪ੍ਰਭ ਕਾ ਸਿਮਰੈ ਸੀ ਪਾਤਵੰਤ ਪ੍ਰਭ ਕਾ ਸਿਮਰੈ ਸੀ ਜਨ ਪ੍ਰਵਾਨ ਪ੍ਰਭ ਕਾ ਸਿਮਰੈ ਸੀ ਪੁਰਖ ਪ੍ਰਧਾਨ ਪ੍ਰਭ ਕਾ ਸਿਮਰੈ ਸੀ ਬੇਮਹਤਾ ਜੀ ਪ੍ਰਭ ਕਾ ਸਿਮਰੈ ਸੀ ਸਰਬ ਕੀ ਰਾਜ ਪ੍ਰਭ ਕਾ ਸਿਮਰੈ ਸੀ ਸੁਖਵਾਸੀ ਪ੍ਰਭ ਕਾ ਸਿਮਰੈ ਸਦਾ ਬਨਾਸੀ ਸਿਮਰੰਤੀ ਲਾਗੇ ਜਨਾਬ ਦਯਾਲ ਨਾਨਕ ਜਨ ਕੀ ਮੰਗਰ ਵਾਲਾ ਪ੍ਰਭ ਕਉ ਸਿਮਰਹਿ ਸਿਉ ਪ੍ਰਭਕਾਰੀ ਪ੍ਰਭ ਕਉ ਸਿਮਰਹਿ ਤਨ ਸਬਰ ਹਾਰੀ ਪ੍ਰਭ ਕਉ ਸਿਮਰਹਿ ਸਿਉ ਮੁਖ ਸੁਹਾਵੀ ਪ੍ਰਭ ਕਉ ਸਿਮਰਹਿ ਤਨ ਸੁਖ ਵਿਹਾਵੈ ਪ੍ਰਭ ਕਉ ਸਿਮਰਹਿ ਤਨ ਆਤਮ ਜੀਤਾ ਪ੍ਰਭ ਕਉ ਸਿਮਰਹਿ ਤਨ ਨਿਰਮਲ ਰੀਤਾ ਪ੍ਰਭ ਕਉ ਸਿਮਰਹਿ ਤਨ ਅਨੰਦ ਕਨੇਰੇ ਪ੍ਰਭ ਕਉ ਸਿਮਰਹਿ ਬਸਹਿ ਹਰ ਨੇਰੇ ਸੰਤ ਕਿਰਪਾ ਤੇ ਆਨੰਦ ਨ ਜਾਗ ਨਾਨਕ ਸਿਮਰਨ ਪੂਰਾ ਭਾਗ ਪ੍ਰਭ ਕਉ ਸਿਮਰਨ ਕਾਰਜ ਪੂਰੇ ਪ੍ਰਭ ਕਉ ਸਿਮਰਨ ਕਬ ਹੋਣਾ ਚੂਰੇ ਪ੍ਰਭ ਕਉ ਸਿਮਰਨ ਹਰ ਗੁਣ ਬਾਣੀ ਪ੍ਰਭ ਕਾ ਸਿਮਰਨ ਸਹਿਜ ਸਮਾਨੀ ਪ੍ਰਭ ਕਾ ਸਿਮਰਨ ਨਿਹ ਚਲਾਸਨ ਪ੍ਰਭ ਕਾ ਸਿਮਰਨ ਕਮਰ ਵਿਗਾਸਨ ਪ੍ਰਭ ਕਾ ਸਿਮਰਨ ਅਨਹਦ ਜਨਕਾਰ ਸੁਖ ਪ੍ਰਭ ਸਿਮਰਨ ਕਾਂਤ ਨ ਪਾਰ ਸਿਮਰਹ ਸੀ ਜਨ ਜਨ ਕੋ ਪਰਮਾਇਆ ਨਾਨਕ ਤਿਨ ਜਨ ਸਰਣੀ ਪਾਇਆ ਹਰ ਸਿਮਰਨ ਕਰ ਭਗਤ ਪ੍ਰਗਟਾਇ ਹਰ ਸਿਮਰਨ ਲਗਵੀ ਦੇ ਉਪਾਇ ਹਰ ਸਿਮਰਨ ਭੈ ਸਿਧ ਜਤਿ ਦਾਤਿ ਹਰ ਸਿਮਰਨ ਨੀਚ ਚਹ ਕੁੰਟ ਜਾਤਿ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀ ਉਹ ਸਗਲ ਆਕਾਰ ਹਰ ਸਿਮਰਨ ਮਹਾਨਿਰੰਕਾਰ ਕਰ ਕਿਰਪਾ ਜਸਾ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ ਦੀਨ ਦਰਦ ਦੁਖ ਪੈਂਦਾ ਕਾਟ ਘਟਨਾ ਥਾਨਾਥ ਸਰਣ ਤੁਮਾਰੀ ਆਇਓ ਨਾਨਕੀ ਪ੍ਰਸਾਦ ਅਸ਼ਟਪਦੀ ਜਹ ਮਾਤ ਪਿਤਾ ਸਤਮੀਤ ਨਾ ਪਾਈ ਮਨ ਊਹਾ ਨਾਮ ਤੇਰਾ ਸੰਗ ਸਹਾਈ ਜਹ ਮਹ ਪਾਇਆ ਅੰਦੂਤ ਜਮਦਾ ਲੈ ਤਹ ਕੇਵਲ ਨਾਮ ਸੰਗ ਤੇਰਾ ਚੱਲੈ ਜਹ ਮੁਸਕਲ ਹੋਇਆ ਦੁਪਾਰੀ ਹਰ ਕੋ ਨਾਮ ਖਨ ਵਾਹੀ ਉਦਾਰੀ ਅਨਕ ਪੁਨਃ ਚਰਨ ਕਰਤ ਨਹੀਂ ਤਾਰਾ ਹਰ ਕੋ ਨਾਮ ਕੂਟ ਪਾਪ ਪਰ ਹਰੈ ਗੁਰਮੁਖ ਨਾਮ ਜਪ ਮਨ ਮੇਰੇ ਨਾਨਕ ਪਾਵ ਸੁਖ ਕਨੇਰੇ ਸਭ ਸ੍ਰੇਸ਼ਟ ਕੁਰਾ ਜਾ ਦੁਖੀਆ ਹਰ ਕੋ ਨਾਮ ਜਪ ਦੋਇ ਸੁਖੀਆ ਲਾਹ ਕੁਰੂਰਿ ਬੰਧਨ ਪਰ ਹਰ ਕੋ ਨਾਮ ਜਪ ਦਿਸ ਤਰ ਅਨਕ ਮਾਇਆ ਰੰਗ ਤੀਖਣਾ ਬੁਝ ਜਾਵੇ ਹਰ ਕੋ ਨਾਮ ਜਪ ਆਗ ਹੈ ਜਿਹ ਮਾਰਗ ਹੋ ਜਾਤ ਅਕੇਲਾ ਤਹ ਹਰ ਨਾਮ ਸੰਹੁਤ ਸੁਹਿਲੈ ਸਨਾਮ ਸਦਾ ਧਿਆਈ ਹੈ ਨਾਨਕ ਗੁਰਮੁਖ ਪਰਮਗਤ ਪਾਈਐ ਛੂਟਤ ਨਹੀਂ ਕੋਟ ਲਖ ਵੈ ਹੀ ਨਾਮ ਜਪਤ ਤਹਿ ਪਰ ਪਰਾ ਹੀ ਅਨਕ ਵਿਘਨ ਜਹਿ ਸੰਘਾਰ ਹਰ ਕੋ ਨਾਮ ਤਤਕਾਲ ਅਨਹਾਰਾ ਅਨਕ ਜੋ ਜਨ ਵੈ ਮਰ ਜਾਮ ਨਾਮ ਜਪਤ ਪਾਵ ਵਿਸਰਾਮ ਹਉ ਮੈਲਾ ਮਲ ਕਉ ਨ ਤੋ ਹਰ ਕੋ ਨਾਮ ਕੂੜ ਪਾਪ ਹੋਵੈ ਐਸਾ ਨਾਮ ਜਪ ਹਮਰ ਰੰਗ ਨਾਨਕ ਪਾਈਆ ਸਾਧ ਕੈ ਸੰਗ ਜਿਹ ਮਾਰਗ ਕੀ ਗਨ ਜਹਨ ਕੋਸਾ ਹਰ ਕਾ ਨਾਮ ਊਹਾ ਸੰਗ ਤੋਸਾ ਜਿਹ ਪੈੜ ਮਹਾਂਦ ਗੁਬਾਰਾ ਹਰ ਕਾ ਨਾਮ ਸੰਗ ਉਜੀਆਰਾ ਜਹ ਪੰਥ ਤੇਰਾ ਕੋ ਨ ਸੰਜਾਨੂ ਹਰ ਕਾ ਨਾਮ ਤਹ ਨਾਲ ਪਛਾਣੂ ਜਹ ਮਹਾਂ ਪਾਇਆ ਤਬਤ ਬਹੁ ਕਾਮ ਤਹ ਹਰ ਕੇ ਨਾਮ ਕੀ ਤੁਮ ਪ੍ਰਸ਼ਾਮ ਜਹਾਂ ਤ੍ਰਿਖਾਮ ਤੋ ਜਾ ਕਰ ਖੈ ਤਹ ਨਾਨਕ ਹਰ ਹਰ ਅੰਮ੍ਰਿਤ ਵਰਖੈ ਭਗਤ ਜਨਕ ਵਰਤ ਨਾਮ ਸੰਤ ਜਨਕ ਮਨ ਵਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੇ ਨਾਮ ਉਦਰੀ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰਿ ਔਖਦ ਸਾਧ ਕਮੈਤ ਹਰ ਜਨ ਕੈ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀ ਨੋ ਦਾਨ ਮਨ ਤਨ ਰੰਗ ਰਤੀ ਰੰਗੀ ਕੈ ਨਾਨਕ ਜਨ ਕੈ ਬਿਰਤ ਬਬੀ ਕੈ ਹਰ ਕਾ ਨਾਮ ਜਨ ਕਾ ਮੁਕਤ ਜੁਗਤ ਹਰ ਕਾ ਨਾਮ ਜਨ ਕਾ ਤ੍ਰਿਪਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਾ ਪਰਾਣ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕਾ ਨਾਮ ਜਨ ਸੋਭਾ ਪਾਇ ਹਰ ਕਾ ਨਾਮ ਜਨ ਕਾ ਭੋਗ ਜੋਗ ਹਰ ਨਾਮ ਜਪਤ ਕਾਸ਼ ਨਾਹ ਬਿਯੋਗ ਜਨ ਰਾਤ ਹਰ ਨਾਮ ਕੀ ਸਿਵਾ ਨਾਨਕ ਪੂਜਾ ਹਰ ਹਰ ਦੇਵਾ ਹਰ ਹਰ ਜਨ ਕਾ ਮਾਲਕ ਜੀਨਾ ਹਰ ਧਨ ਜਨ ਕਉ ਆਉ ਪ੍ਰਭ ਦੀਨਾ ਹਰ ਹਰ ਜਨ ਕਉਟ ਸਤਾਰਣੀ ਹਰ ਪ੍ਰਤਾਪ ਜਨ ਅਵਰਨ ਜਾਣੇ ਓਤ ਪੋਤ ਜਨ ਹਰ ਰਸ ਰਾਤੀ ਸੁਨ ਸੰਵਾਦ ਨਾਮ ਰਸ ਮਾਤੀ ਅਠ ਪਹਿਰ ਜਾਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਸ਼ਵ ਪੈ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਗ ਕੀਤੇ ਤਰੇ ਪਾਰ ਜਾਤੀ ਹੋ ਹਰ ਕੋ ਨਾਮ ਕਾਮ ਦੀਨ ਹਰ ਹਰ ਗੁਣ ਗਾਮ ਸਭ ਦੀ ਉਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲਥਾ ਨਾਮ ਕੀ ਮਹਿਮਾ ਸੰਤਰਤ ਵਾਸਾ ਸੰਤ ਪ੍ਰਤਾਪ ਦੁਰਧਨਾਸਾ
ਸੰਤ ਕਾ ਸੰਗੜ ਭਾਗੀ ਪਾਈ ਹੈ, ਸੰਤ ਕਿ ਸਿਵਾ ਨਾਮ ਤਿਆਈ ਹੈ, ਨਾਮ ਤੁਲਕਾ ਸ਼ਵਰਾਣਾ ਹੋਏ ਨਾਨਕ ਗੁਰਮੁਖ ਨਾ।

परम्परावैजन कुशलोक बहु शास्त्र बहु स्मृति पिखी सर्वट डोल पूज सनाहि हर हरि नानक नाम मूलपति जप ताप ज्ञान सब त्यान घट शास्त्र समृत बखियान जोग व्यास कर्म त्रम क्रिया शक्ति आगमन मधि फिर अनुक प्रकार किए वह जतना पुन दान होमे वह रतना श्री कट होमय कर राति वरद निम कर वह पाति नहीं तोले राम नाम विचार नानक गुरमुख नाम जपी एक बार नाम खंड प्रथमी फेराय चिर जीव महादास तुपी सरथी वागन वाही होमत प्राण कनक सब है ब्रपुम दान नियावली कर्म कर बहवासन जैन वर्ग संयमत साधन निमुख निमुख कर शरीर कटावे ताओ पी होम बैठ न जावे हर के नाम समसर का शनाह नानक गुरुमुख नाम जपत गद पाहि मन कामना तीर्थ दीह छुटाय गर्भ गुमान मंद हुटाय सोच कराय दिन सर रात मन की मैल न तंत जात इस देही का वह साधन करे मन दी कबू न बिखिया टर जल तो वह वह दीह अनीत शुद्ध कहा हुई काची पीत मन हर के नाम की महबा उच नानक नाम उदरी पद बहमूच बहुत सियाणप जमका पाओ व्यापन जतन कार त्रसन्न त्रा पै पी खानी कगन बो जाय कोटे पाव दुर्गन से जाय शुर स्न ऊब पयाल मुहि व्याप माया जाल अवर कर दो सगली जम डान गोविंद भजन बेन तेल नहीं मान हरक नाम जपत दुख जाय नानक बोल सहज सुभाय चार पदार्थ जी को मांग सहजन किसी वाल आगे जी को अपना दुख मटावे हर हन हृदय सद गावे जी को अपनी सुबह लो रसा संग होमय शूरय जी को जन्म मरण ते डराय साध जन के सरणी पर जिस जन कऊ प्रभु दस पिया सनान तक बैल बैल जा सा सकल पुरख महापुरख प्रदान सा संग जा को मिटे अभमान आप सकाउ जो जान निचा सो गन आय सब दूचा जा को मन हुए सकल कीरिंदा हर हर नाम तिन घट घट जी नाम माने अपने तु बुरा मिटा न बीख सक श्रेष्ठ साजन सुख दुख जन समृष्टि नानक पा पुन नहीं दी पा निर धन को धन तिरु नाम था विको नाव तिरा था निमानी कहु प्रभु तिरु मान सकल कटा कहु दिवह दान कर्म क्रावन हर स्वामी सकल कटा के अंतर जामी अपनी गात मित जान हो आप ही अपन संगा प्रभराती तुमरी उस्तत तमती हुई नानक अवर न जान सकोय सर्व धर्म श्रेष्ठ धर्म हर को नाम जाप निर्मल कर्म सकल क्रिया में उत्तम क्रिया सा संग दुर्म तू माल हिरिया सकल उद्यम में उद्यम भला हर का नाम जाप हो जी सदा सगल बैनी में हमृत बैनी हर को जय सुन रसन बखानी सगल थान त्यो तुम था नानक जी काट वासा हर नाम सलोक निर्गुण यार यानिया सुप्रभ सदा सुमैल जिन किया तिस चीत राख नानक निविहनाल अष्टपदी रमैया के गुण चीत प्राणी कौन मूर्ति कौन दृष्टा ने जिन तू साज सुवार सी गारिया कर भगन मह जिन उबारिया बार व्यवस्था तो जह प्यारा दूध पर जो बन भोजन सुख सूध बिरद पया उपर साक्षण मुखा पियाऊ बैठ कव दैन यह निर्गुण गुण कृष्णा बुख जय बक्षली हो नानक सिख जय जय प्रसाद तारू पर सुख बस सुध प्राथमित बनता संग हस जय प्रसाद पीव शीतल जला सुखदाय पावन पाव कमला जय प्रसाद उपोग सब रसा सकल सामग्री संग साथ दीन हस्त पाव करण नीतर रसन तिस त्याग संग्रचन से दुख मूढ़ अंध व्यापी नानक काढ़ लिहु प्रव्यापी आदंत जो रखन हार तिस सिंह प्रीतन कर गोबैर जा कि सिवा नवनद पाव ता सिंह मूढ़ मन नहीं लावे जो ठाकुर साधु सदा हजूरे ता कहो अंध जानत दूरे जा कि टहल पावे दरगह मान तिस बसा रमक दया जान सदा सदा हुकुलन है नानक रखन हार अपार रतन दया कौड़ी संग्रह चाय सा छोड़ झूठ संगमा चाय जो छड़ना सो अस्थिर कर मान जो होवन सो दूर पराना छोड़ जाए तो उसका स्त्राम कर संग सहाय दह पर हरा चंद्र प्यो तारा तो कर तो प्रीत प्रथम संग हो अंध कु मह पद तो विकराल नानक कर लिहु प्रभ दयाल कर दूत पशु की मानस जात लोक उचारा कर धन रात बाहर पीख अंतर मर माया शब्द सनाह काश कर छुपाया
ਬਾਹਰ ਗਿਆਨ ਧਿਆਨ ਸਨਾਨਾ ਤ੍ਰਵਿਆ ਪੈ ਲੂਭ ਸਵਾਨਾ ਤ੍ਰਗਨ ਬਾਹਰ ਤਾਂ ਸਵਾ ਹੰਗਾਰ ਪਾਥੁਰ ਕੈਸ ਤਰਾ ਥਾਹ ਜਾ ਗਿਆਨ ਤ੍ਰਭਾ ਸਾਹਿਬ ਪ੍ਰਭਾਵ ਨਾਨਕ ਤੀਜ ਜਨ ਸਹਿਜ ਸਮਾਦ ਸੁਹਾਣਾ ਅੰਧਾ ਕੈਸੇ ਮਾਰਗ ਪਾਵੇ ਕਾਰ ਕਹਿ ਹੋੜ ਨੇ ਵਹਾਵੇ ਕਹ ਬੁਝਾ ਬੁਝਾ ਡੋਰਾ ਨਿਸ ਕਹੀਆ ਤਾਉ ਸਮਝਾ ਪੂਰਾ ਕਹਿ ਬਿਸਨ ਪਦ ਗਾਵੇ ਗੁਣ ਜਤਨ ਕਰੈ ਤਾਉ ਪੀ ਸੁਰ ਭੰਗ ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤਉ ਹੈ ਉਸ ਗਵਨ ਕਰ ਤਾਰ ਕਾਰਣ ਆਵੈ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਈ ਸੁਆਵੈ ਨ ਜੀਤ ਜੋ ਬੈਰ ਆਈ ਤਾਸ ਪ੍ਰੀਤ ਬਲੁਆ ਕੇ ਗ੍ਰਹਿ ਪੀਤਰ ਵਸ ਆਨੰਦ ਕੀਰ ਮਾਇਆ ਰੰਗ ਰਸ ਦ੍ਰਿੜ ਕਰ ਮਨ ਮਨਹ ਪ੍ਰਤੀਤ ਕਾਲ ਨ ਆਵੈ ਮੂੜੀ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਿ ਲੋਭ ਧਰੋਹ ਏ ਆਹੂ ਜਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਹੁ ਆਪਨ ਕਰ ਕਰਮ ਤੂੰ ਠਾਕੁਰ ਤੂੰ ਬਹਿਰ ਦਾਸ ਜੀਉ ਪਿੰਡ ਸਭ ਤੇਰੀ ਰਾਸ ਤੂੰ ਵਾਤ ਪਿਤਾ ਹਮ ਬੈਰਕ ਤੇਰੇ ਤੁਮਰੀ ਕਿਰਪਾ ਮਹ ਸੂਖ ਕਨੇਰੇ ਕੋਇ ਨਾ ਜਾਣਾ ਤੁਮਰਾ ਤੂੰ ਚੇਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰਾ ਸੂਤਰ ਧਾਰੇ ਤੁਮ ਤੇ ਹੋਏ ਸਵਾਗਕਾਰੀ ਤੁਮਰੀ ਗਾਤਮੇ ਤੁਮੇ ਜਾਨੀ ਨਾਨਕ ਦਾ ਸਦਾ ਕੁਰਬਾਨੀ ਸਲੋਕ ਦੀਨ ਹਰ ਪ੍ਰਭ ਛੋੜ ਕੇ ਲਾਗੇ ਹਨ ਸੁਆਇ ਨਾਨਕ ਕਹੂ ਨਾ ਸੀ ਜੈ ਬਿਨ ਨਾਵ ਪਦ ਜੈ ਅਸ਼ਟਪਦੀ ਦਸ ਵਸਤੂ ਲਈ ਪਾਛਾ ਪਾਵੇ ਇੱਕ ਵਸਤ ਕਾਰਨ ਵੀ ਖੁੱਟ ਗਵਾਵੇ ਇੱਕ ਪੀ ਨਾਂਦੀ ਦਸ ਪੀ ਹਿਰ ਲੀ ਤਾ ਮੁੜਾ ਕਹੂ ਕਹਿ ਕਰੀ ਜਹ ਠਾਕੁਰ ਸੁਨਾਹੀ ਚਾਰ ਤਾਕੁ ਕੀ ਜਸਦ ਨਮਸਕਾਰ ਜਾ ਕਮਨ ਲਗ ਪਰਮ ਮੀਠਾ ਸਰਵ ਸੁਖ ਤਾ ਹੁਮਨ ਉਠਾ ਜਿਹ ਜਾਨ ਆਪਣਾ ਹੁਕਮ ਆਇਆ ਸਰਵ ਥੁਕ ਨਾਨਕ ਤਿਨ ਪਾਇਆ ਗਨ ਤਸਾਹੂ ਆਪਣੀ ਦੇ ਰਾਸ ਖਾਦ ਪੀਤ ਬਾਰਤ ਆਨੰਦ ਵਾਲਾ ਸਪਨੀ ਅਮਾਨ ਕਾਸ਼ ਬਹੁਰ ਸਾਹੂ ਲੀ ਅਗਿਆਨੀ ਮਨ ਰੂਸ ਕਰੀ ਆਪਣੀ ਪ੍ਰਤੀਤ ਆਪ ਹੀ ਖੋਵੈ ਬਹੁਰ ਉਸਕਾ ਵਿਸਵਾਸ ਨਾ ਹੋਵੇ ਜਿਸਕੀ ਵਸਤ ਤਹਾਗਿਆ ਰੱਖ ਪ੍ਰਭ ਗਿਆ ਗਿਆ ਮਾਨਾ ਬਾਤ ਉਸਤੀ ਚੌਗਨ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਇਆਲ ਅਨਕ ਭੈ ਤੂੰ ਮਾਇਆ ਕੀ ਹੀਤ ਸਰਬਰਵਤ ਜਾਨ ਨੇਤ ਬਿਰਖੀ ਛਾਇਆ ਸਿਉਂ ਰੰਗ ਲਾਵੈ ਊਹ ਬਿਨ ਸਹੁ ਮਨ ਪਛਤਾਵੈ ਜੂ ਦੀਸਾ ਸੁਚਾਲਨ ਹਾਰ ਲਪਟ ਰਹੀ ਉਹ ਤਹਾਂ ਦਾ ਅੰਧਾਰ ਬਟਾਊ ਸਿਉਂ ਜੁਲਾਵੈ ਨਿਹਤਾ ਕਉ ਹਾਥ ਨਾਵੈ ਕੀ ਹਮਨ ਹਰ ਕਿਨਾ ਪ੍ਰੀ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਨ ਤਨ ਕੁਟੰਬ ਸੁਬਾਇਆ ਮਿਥਿਆ ਹੋਮੈ ਮਮਤਾ ਮਾਇਆ ਮਿਥਿਆ ਰਾਜ ਜੋਬਨ ਧਨ ਮਾਲ ਮਿਥਿਆ ਕਾਮ ਕ੍ਰੋਧ ਬਿਕਰਾਰ ਮਿਥਿਆ ਰਥ ਹਸਤੀ ਅਸਭ ਵਸਤ੍ਰ ਮਿਥਿਆ ਰੰਗ ਸੰਗਮਾਇ ਬਿਖ ਹਸਤਾ ਮਿਥਿਆ ਧੂਹ ਮੋਹ ਅਭਿਮਾਨ ਮਿਥਿਆ ਆਪ ਸੁਪਰਕਰਤ ਗੁਮੈਨ ਅਸਥਿਰ ਭਗਤ ਸਾਧਗੀ ਸਰਨ ਨਾਨਕ ਜਾਪ ਜਪ ਜੀਵੈ ਹਰ ਕੇ ਚਰਨ ਮਿਥਿਆ ਸ੍ਰਵਨ ਪਰਨ ਦਾਸ ਸੁਨਹਿ ਮਿਥਿਆ ਹਸਤ ਪਰ ਦਰਬ ਕਉ ਹਿਰ ਹੈ ਮਿਥਿਆ ਨੇਤਰ ਪੀਖਤ ਪਰ ਤ੍ਰਿਯ ਰੂਪਾਇ ਮਿਥਿਆ ਰਸਨ ਭੋਜਨ ਸਵਾਦ ਮਿਥਿਆ ਚਰਨ ਪਰ ਵਿਕਾਰ ਕੋ ਧਾਵੇ ਮਿਥਿਆ ਮਾਨ ਪਰ ਲੋਭ ਲੁਭਾਵੇ ਮਿਥਿਆ ਤਾਨ ਨਹੀਂ ਪਰ ਬਕਾਰ ਮਿਥਿਆ ਬਾਸ ਲੇਦ ਬਕਾਰ ਬੇਨ ਬੁਝੇ ਮਿਥਿਆ ਸਭ ਪੈ ਸਫਲ ਦੀ ਨਾਨਕ ਹਰ ਹਨਾ ਮਿਲੈ ਬਿਰਥ ਸਾਗਤ ਗਿਆਰ ਜਾ ਸਾਜ ਬਿਨਾ ਕਹਿ ਹੋਵਤ ਸੂਚਾ ਬਿਰਥਨਾ ਬਿਨਾ ਤਨੰਦ ਮੁਖਾਵਤ ਤਕ ਦੁਰਗੰਧ ਬਿਨ ਸਿਮਰਨ ਦਿਨ ਰੈਨ ਬ੍ਰਥਾ ਬਿਹਾਇ ਮਿਕ ਬਿਨਾ ਜੋ ਖੇਤੀ ਜਾਇ ਗੋਬਤ ਭਜਨ ਬਿਨ ਬ੍ਰਿਥ ਸਭ ਕਾਮ ਜੋ ਕਿਰਪਨ ਕੇ ਨਿਰਾਰਥ ਦਾਮ ਧਨ ਧਨ ਤੀ ਜਾਨ ਜਿਹ ਘਾਟ ਵਸਿਓ ਹਰ ਨਾਉ ਨਾਨਕ ਤਾਕ ਬਲ ਬਲ ਜਾਉ ਰਹਿਤੇ ਅਵਰ ਕਾਸ਼ ਅਵਰ ਕੁਮਾਵ ਤੂੰ ਮਨ ਨਹਿ ਪ੍ਰੀਤ ਮੁਖਾਂ ਗੰਢ ਲਾਵਤ ਜਾਨਨ ਹਾਰ ਪ੍ਰਭੂ ਪਰਬੀਨ ਬਾਹਰ ਪੀਖ ਨ ਕਾਹੂ ਪੀਨ ਅਵਰ ਅਵਦੇ ਸਾ ਆਪਨੰ ਕਰੈ ਆਵਤ ਜਾਵ ਜਨਮ ਮਾਰੈ ਜਿਸ ਕੈ ਅੰਤਰ ਬਸ ਨਿਰੰਕਾਰ ਤਿਸੀ ਤਾਰਾ ਸੰਸਾਰ ਜੋ ਤੂੰ ਭੈਣ ਤਿਨ ਪ੍ਰਭ ਜਾਤ ਨਾਨਕ ਉਨ ਜਨ ਚਰਨ ਉਪਰਾਤ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੇ ਆਪਣਾ ਕੀਆ ਆਪ ਮਨ ਆਪ ਆਪ ਆਪ ਕਰਨ ਵੀਰਾ ਕਹਿ ਦੂਰ ਜਨਾਵਤ ਕਹਿ ਬਜਾਵਤ ਨੀਰਾ ਉਪਾਵ ਸਿਆਨਪ ਸਕਦੇ ਰਹਿਤ ਸਭ ਕਾਸ਼ ਜਾਨ ਆਤਮ ਕੀ ਰਹਿਤ ਜਹ ਭਾਵੈ ਤਿਸ ਲਈ ਲੜ ਲਾਇ ਥਾਨ ਥਨੰਤਰ ਰਹਿਆ ਸਮਾਇ ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮ ਜਾਪ ਨਾਨਕਰੀ ਸਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਯਾ ਹਮੇਵ ਨਾਨਕ ਪ੍ਰਭ ਸਰਣ ਆਇਆ ਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦ ਜਿਹ ਪ੍ਰਸਾਦ ਛਤੀ ਹਮਰਾ ਦਿਖਾਹਿਤ ਠਾਕੁਰ ਕਰਖ ਮਨ ਮਾਹੀ ਜਿਹ ਪ੍ਰਸਾਦ ਸੁਗੰਧਤ ਤਨ ਰਾਵ ਤਿਸਕੋ ਸਿਮਰਤ ਪਰਮ ਗਤ ਪਾਵ ਜਿਹ ਪ੍ਰਸਾਦ ਬਸ ਸੁਖਮੰਦਰ ਤਿਸਹਿ ਤਿਆ ਸਦਾ ਮਨੰਦਰ ਜਿ ਪ੍ਰਸਾਦ ਗ੍ਰਿਹ ਸੰਗ ਸੁਖ ਵਸਨਾਠ ਪਹਿਰ ਸਿਮਰਤ ਸਰਸਨਾ ਜਿਹ ਪ੍ਰਸਾਦ ਰੰਗ ਰਹਿ ਭੋਗ ਨਾਮ ਸਦਾ ਧਿਆਈ ਆ ਧਿਆਵਨ ਯੋਗ ਜੇ ਪ੍ਰਸਾਦ ਪਾਠ ਪਟੰਬਰ ਹੰਡਾਵਹਿ ਤਿਸਹਿ ਤਿਆ ਕਤਵਲ ਪਾਵ ਜੇ ਪ੍ਰਸਾਦ ਸੁਖ ਸੇਜ ਸੋਈ ਜੈ
ਮਨ ਅਠ ਪਹਿਰ ਤਾਕ ਜਹ ਗਾ ਵੀ ਜੈ ਜਿਹ ਪ੍ਰਸਾਦ ਜ ਸਭ ਕੋ ਮਨ ਮੁਖਤਾ ਕੋ ਜਸ ਰਸਨ ਬਖਨ ਜ ਪ੍ਰਸਾਦ ਤੁਰ ਰਹਿਤਾ ਧਰਮਾਂ ਸਦਾ ਤਿਆਗਿਉਲ ਪਾਰ ਬ੍ਰਹਮ ਪ੍ਰਭ ਜੀ ਜਪਤ ਦਰਗਹ ਮਨ ਪਾਵਹ ਨਾਨਕ ਪਦ ਸਿਧ ਕਰ ਜਾ ਵਹ ਜਿ ਪ੍ਰਸਾਦ ਆਰੂ ਕੰਚਨ ਦੇਹ ਲਿਵ ਲਾਵਹ ਤਿਸਰਮ ਸਨੇਹ ਜਿਹ ਪ੍ਰਸਾਦ ਤਿਰਉਲ ਰਹਿਤ ਮਨ ਸੁਖ ਪਾਵਹ ਹਰ ਹਰ ਜਹ ਕਹਿਤ ਜਿ ਪ੍ਰਸਾਦ ਤਿਰ ਸਗਲ ਸਿਦਰ ਢਾਕੇ ਮਨ ਸਰਣਿ ਪਾਰ ਠਾਕੁਰ ਪ੍ਰਭ ਤਾਕ ਜਿਹ ਪ੍ਰਸਾਦ ਤੁਜ ਕੋ ਨਾਮ ਪਾਹੁ ਚੈ ਮਨ ਸਾ ਸਾ ਸਿਮਰ ਪ੍ਰਭੁ ਚ ਜਿ ਪ੍ਰਸਾਦ ਪਾਇ ਦੁਰਲਭ ਦੇਹ ਨਾਨਕ ਤਕ ਭਗਤ ਕਰੇਹ ਜਿਹ ਪ੍ਰਸਾਦ ਆਪੂਖਨ ਪਹਿਰੀ ਜੈ ਮਾਨ ਦੇਹ ਸਿਮਰਤ ਕਿਉਂ ਆਲਸ ਕੀ ਜੈ ਜਿਹ ਪ੍ਰਸਾਦ ਸਵਹਸਤਾ ਸਵਾਰੀ ਮਾਨ ਦੇਹ ਪ੍ਰਭ ਕਾਉ ਕਬ ਹੁਨਾ ਬਸਰ ਜਿ ਪ੍ਰਸਾਦ ਬਾਗ ਮਿਲਖ ਤਨਾ ਰਾਖ ਪੁਰੂਈ ਪ੍ਰਭ ਆਪਣੇ ਮਨ ਜਿਨ ਤੇਰੀ ਮਨ ਬਨ ਤੂੰ ਬਨਾਏ ਉਠ ਬੈਠਤ ਸਦ ਤੇ ਸਹ ਧਿਆਈ ਤੇ ਸਹ ਧਿਆਈ ਜੋ ਇਕ ਅਲਖ ਹੈ ਹਉ ਹੈ ਨਾਨਕ ਤੇਰੀ ਰਖੈ ਜਿਹ ਪ੍ਰਸਾਦ ਕਰਹੀ ਪੁੰਨ ਬਹਦਾਨ ਮਨ ਆਠ ਬਹਿਰ ਕਰ ਤਸਕਾ ਧਿਆਨ ਜਿ ਪ੍ਰਸਾਦ ਤੂੰ ਆਚਾਰ ਵਿਆਹ ਹਰਿ ਦੇਹ ਪ੍ਰਭ ਕਉ ਸਾ ਸਹਿਜ ਤਰ ਜਿ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰਹੁ ਸਦਾ ਅਨੂਪ ਜਿਹ ਪ੍ਰਸਾਦ ਤੇਰੀ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜਿ ਪ੍ਰਸਾਦ ਤੇਰੀ ਪਾਤ ਰਹਿ ਗੁਰ ਪ੍ਰਸਾਦ ਨਾਨਕ ਜਸ ਕਹਿ ਜਿ ਪ੍ਰਸਾਦ ਸੁਣਹਿ ਕਰਨ ਅਨਾਦ ਜਿ ਪ੍ਰਸਾਦ ਪੀਖ ਵਿਸਮਾਦ ਜਿਹ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜਿ ਪ੍ਰਸਾਦ ਸੁਖ ਸਹਿਜ ਵਸਨਾ ਜਿ ਪ੍ਰਸਾਦ ਹਸਤ ਕਰ ਚਲ ਹੈ ਜਿ ਪ੍ਰਸਾਦ ਸੰਪੂਰਨ ਹਰਾ ਜਿ ਪ੍ਰਸਾਦ ਪਰਮ ਗਤ ਪਾਵੈ ਜਿ ਪ੍ਰਸਾਦ ਸੁਖ ਸਹਿਜ ਸਮਾਵੈ ਹੈ ਸਪ੍ਰਭ ਤਿਆਗ ਬਰਕਤ ਲਾਗਹ ਗੁਰੂ ਪ੍ਰਸਾਦ ਅਨੁਮਨ ਜਾਗਹ ਜਿਹ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਹ ਪ੍ਰਭ ਕਾ ਮੂਲ ਨਾ ਮਨ ਵਸਾਰ ਜਿ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂਡ ਤੂੰ ਤਾਕੋ ਜਾਵ ਜਿ ਪ੍ਰਸਾਦ ਤਿਰ ਕਾਰਜ ਪੂਰੇ ਤੇ ਸਹਿ ਜਾਨ ਮਨ ਸਦਾ ਹਜੂਰੇ ਜਿਹ ਪ੍ਰਸਾਦ ਤੂੰ ਪਾਵੈ ਹਸਾ ਜੁਰੀ ਮਨ ਮੇਰੇ ਤੂੰ ਤਾਰ ਸੁਰਾਜ ਜਿਹ ਪ੍ਰਸਾਦ ਸਭ ਕੀ ਗਾ ਤੋਇ ਨਾਨਕ ਜਾਪ ਜਪੈ ਜਪ ਸੋ ਆਪ ਜਪਾਈ ਜਪੈ ਸੋ ਨਾਉ ਆਪ ਗਾ ਵਾਯੁ ਸੋ ਹਰਗੁਣ ਗਾਉ ਪ੍ਰਭ ਕਿਰਪਾ ਤੂੰ ਹੋਇ ਪ੍ਰਗਾਸ ਪ੍ਰਭੁ ਦਇਆ ਤੇ ਕਨੁ ਵਿਗਾਸ ਪ੍ਰਭ ਸੋ ਪ੍ਰਸਾਨ ਬਸਾ ਮਨ ਸੋ ਪ੍ਰਭ ਦਇਆ ਤੇ ਮੈਂ ਤੂਤ ਮੋਏ ਸਰਬ ਨਿਧਾਨ ਪ੍ਰਭ ਤੇਰੀ ਮੈਂ ਆਇ ਆਪ ਹੋ ਕਛੂ ਨ ਕਿਨ ਹੋ ਲਿਆ ਜੇਤ ਜਿਤ ਲਾਭ ਤਿਤ ਲਗ ਹਰਨਾਥ ਨਾਨਕ ਕਹਿ ਕਛੂ ਨਾਥ ਸਲੋਕ ਅਗਮ ਅਗਧ ਪਾਰ ਬ੍ਰਹਮ ਸੂਏ ਜੋ ਜੋ ਕਹਿ ਸੁਮੁਖਤਾ ਹੋਏ ਸੰਵੀਤਾ ਨਾਨਕ ਬਿਨਵੰਤਾ ਸਾਧ ਜਨਕ ਆਚਰਜ ਕਥਾ ਅਸ਼ਟਪਦੀ ਸਾਧ ਕ ਸੰਗ ਮੁਖ ਉਜਰ ਹੋਤ ਸਾਧ ਸੰਗਵਾ ਸਗਲੀ ਖੋਤ ਸਾਧ ਕ ਸੰਗ ਮਿਟ ਅਭਿਮਾਨ ਸਾਧ ਹੰਗ ਪ੍ਰਗਟ ਸੋ ਗਿਆਨ ਸਾਧ ਹੰਗ ਬੁਝ ਹੈ ਪ੍ਰਭ ਨੀਰਾ ਸਾਧ ਸੰਗ ਸਾਵਤਨ ਬੀਰਾ ਸਾਧ ਹੰਗ ਪਾਇ ਨਾਮ ਰਤਨ ਸਾਧ ਹੰਗ ਏਕ ਪ੍ਰਜਾਤਨ ਸਾਧਕ ਮਹਿਮਾ ਵਰਨ ਕੌਨ ਪ੍ਰਾਣੀ ਨਾਨਕ ਸਾਧਕ ਸੋਭਾ ਪ੍ਰਮ ਸਮਾਨ ਸਾਧਕ ਸੰਗ ਅਗੋਚਰ ਮਿਲੈ ਸਾਧ ਹੰਗ ਸਦਾ ਪ੍ਰਫੁੱਲ ਸਾਧ ਹੰਗ ਆਵਹ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਹਿ ਪੁੰਚਾ ਸਾਧ ਸੰਗ ਸਭ ਕੀ ਰੇਨ ਸਾਧਕ ਸੰਗ ਮਨੋਹਰ ਬੈਨ ਸਾਧਕ ਸੰਗ ਨ ਕਦ ਹੁੰਦਾ ਵੈ ਸਾਧ ਸੰਗ ਸਿਧ ਮਨ ਪਾਵੈ ਸਾਧ ਹੰਗ ਵਾਇਆ ਦੇਵੀਨ ਸਾਧ ਸੰਗ ਨਾਨ ਪ੍ਰਭ ਸੁਪ੍ਰਸਾਨ ਸਾਧ ਸੰਗ ਦੁਸਮਾ ਸਮੀਤ ਸਾਧੂ ਕਸੰਗ ਮਹਾਪਨੀਤ ਸਾਧ ਸੰਗ ਕੇਸ ਸਿਉ ਨਹਿ ਬੈਰ ਸਾਧੂ ਕਸੰਗ ਨ ਬੀਗਹ ਪੈਰ ਸਾਧੂ ਸੰਗ ਨਾਹਿ ਕੁਮੰਦਾ ਸਾਧ ਸੰਗ ਜਾਨੇ ਪਰਮਾਨੰਦ ਸਾਧੂ ਕਸੰਗ ਨਾਹਿ ਹਵਤਾਪ ਸਾਧੂ ਸੰਗ ਤਾਜਾ ਸਭ ਆਪ ਆਪੇ ਜਨ ਸਾਧ ਬੜਾਈ ਨਾਨਕ ਸਾਧ ਪ੍ਰਭੂ ਬਨਾਇ ਸਾਧੂ ਸੰਗ ਨਾ ਕਬੂ ਸੁਤਾਵੈ ਸਾਧੂ ਸੰਗ ਸਦਾ ਸੁਖ ਪਾਵੈ ਸਾਧ ਸੰਗ ਬਸਤਾ ਗੋਚਰ ਲਹਿ ਸਾਧੂ ਕਸੰਗ ਅਜਾਰੂ ਸਹ ਸਾਧੂ ਕਸੰਗ ਬਸ ਥਾਨੂ ਚੈ ਸਾਧੂ ਕਸੰਗ ਮਹਿਲ ਪਾਹੂ ਚੈ ਸਾਧੂ ਹੰਗ ਦ੍ਰਿੜ ਸਭ ਧਰਮ ਸਾਧੂ ਹੰਗ ਕੇਵਲ ਪਾਰ ਬ੍ਰਹਮ ਸਾਧੂ ਕਸੰਗ ਪਾਇ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨੁ ਸਾਧੂ ਕਸੰਗ ਸਭ ਕੋਰੇ ਉਧਾਰ ਸਾਧੂ ਸੰਗ ਸਾਜਨ ਵੀਤ ਕੁਟਾਂਬ ਨਿਹਤਾਰ ਸਾਧੂ ਕਸੰਗ ਸੋ ਧਨ ਪਾਵ ਜਹ ਤੰਤ ਸਾ ਕੁਵਰ ਸਾਵ ਸਾਧ ਸੰਗ ਧਰਮ ਰਾਏ ਕਰੀ ਸੇਵਾਇ ਸਾਧ ਕਸੰਗ ਸੋਭਾ ਸੁਰ ਦੇਵਾਇ ਸਾਧੂ ਕਸੰਗ ਪਾਪ ਪੁਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧ ਕਸੰਗ ਸਰਬ ਥਾਨ ਗਮਨਾਨ ਸਾਧੂ ਕਸੰਗ ਸੁਫਲ ਜਨਾਮ ਸਾਧ ਕਸੰਗ ਨਹਿ ਕਛ ਕਾਲ ਦਰਸਨ ਪੀੜ ਦੁਖਦਨ ਹਾਰ ਸਾਧ ਕਸੰਗ ਕੁਰੂ ਖਤ ਹਰ ਸਾਧੂ ਕਸੰਗ ਨਰਕ ਪਰ ਹਰ ਸਾਧ ਕਸੰਗ ਈ ਹਉ ਹੈ ਸੋ ਹੀਰਾ ਸਾਧ ਸੰਗ ਬੇਸ਼ਰਤ ਹਮੇਲਾ ਜੋ ਇੱਛਾ ਸੋਈ ਫਰ ਪਾਵੈ ਸਾਧੂ ਸੰਗ ਨਾ ਬਿਰਥਾ ਜਾਉ ਪਾਰ ਬ੍ਰਹਮ ਸਾਧ ਰਤ ਬਸਾਇ ਨਾਨਕ ਉਦਰਾਇ ਸਾਧ ਸੁਨ ਰਸਾਇ ਸਾਧੂ ਸੰਗ ਸੁਨ ਹਰ ਨਾਉ ਸਾਧ ਸੰਗ ਹਰਿ ਗੁਣ ਗਾਉ ਸਾਧ ਕਸੰਗ ਨਾ ਮੰਤ ਬਿਸਰਾਇ ਸਾਧ ਸੰਗ ਸਾਰ ਪਰ ਨਿਹਤਰਾ ਸਾਧ ਸੰਗ ਲੱਗਾ ਬ੍ਰਹਮ ਬੀਠਾ ਸਾਧੂ ਕਸੰਗ ਕਾਟ ਕਾਟ ਬੀਠਾ ਸਾਧ ਸੰਗ ਪਾਇ ਆਗਿਆ ਕਰ ਸਾਧ ਸੰਗਤ ਪਈ ਹਮਾਰੀ ਸਾਧ ਕਸੰਗ ਮੇਟੇ ਸਾਹਿਬ ਰੋਗ ਨਾਨਕ ਸਾਧ ਪੀਟੇ ਸੰਯੋਗ ਸਾਧ ਕੀ ਮਹਿਮਾ ਬੀਤ ਨਾ ਜਾਨ ਜੇ ਤਬ ਸੁਨਹ ਤੇ ਤਬ ਬਖਿਆ ਨ ਸਾਧ ਕੀ ਉਪਮਾ ਤੇ ਹੋ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਾਰਪੂਰ
ਸਾਧਗੁ ਸੋਭਾ ਕਾ ਨਾਹੀ ਅੰਤ, ਸਾਧਗੁ ਸੋਭਾ ਸਦਾ ਬੇਅੰਤ, ਸਾਧਗੁ ਸੋਭਾ ਉਚਤੇ ਉਚੇ, ਸਾਧਗੁ ਸੋਭਾ ਮੂਚਤੇ ਮੂਚੇ, ਸਾਧਗੁ ਸੋਭਾ ਸਾਧ ਬਣੇ ਆਈ ਨਾਨਕ ਸਾਧ ਪ੍ਰਾਪਤ ਯਤਨਾ ਪਾਏ ਸਲੋਕ। ਮਨ ਸਾਚਾ ਮੁਖ ਸਾਚਾ ਸੋਇਆ ਵਰਨਾ ਵੀਖਾ ਇਕ ਸਵੇਨ ਕੋਏ ਨਾਨਕ, ਇਹ ਲੱਛਣ ਬ੍ਰਹਮ ਗਿਆਨੀ ਹੋਇਆ ਹਿਟਪਾਦੀ। ਬ੍ਰਹਮ ਗਿਆਨੀ ਸਦਾ ਨਰਲੀਪ, ਜਹ ਜਾਲ ਮਹ ਕਮਲਾ ਲੀਪ। ਬ੍ਰਹਮ ਗਿਆਨੀ ਸਦਾ ਨਿਰਦੋਖ, ਜਹ ਸੂਰ ਸਰਬ ਕਾ ਸੁਖ। ਬ੍ਰਹਮ ਗਿਆਨੀ ਕੇ ਦ੍ਰਿਸ਼ਟ ਸਮਾਯਨ, ਜੈ ਸੀ ਰਾਜ ਰੰਕ ਕਉ ਲਾਗੇ ਤੁਲ ਪਵਾਨ। ਬ੍ਰਹਮ ਗਿਆਨੀ ਕੈ ਧੀਰ ਜੇ ਕ ਜਿਉਂ ਬੈ ਸੋਦਾ ਕੋ ਖੋਦੈ ਕੋ ਚੰਦਨ ਲੀਪ। ਬ੍ਰਹਮ ਗਿਆਨੀ ਕਾ ਹੈ ਗੁਣ ਆਉ ਨਾਨਕ ਜਿਉਂ ਪਾਵ ਕਾ ਸਹਿਜ ਸੁਭਾਉ। ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈ ਸਿ ਮੈਲ ਨਾ ਲਾਗੈ ਜਲਾ। ਬ੍ਰਹਮ ਗਿਆਨੀ ਕਾ ਮਨ ਹੋਇ ਪ੍ਰਕਾਸ, ਜਹ ਤਾਰੂ ਪਰ ਆਕਾਸ। ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ, ਬ੍ਰਹਮ ਗਿਆਨੀ ਕਾ ਨਾਹੀ ਅਭਿਮਾਨ। ਬ੍ਰਹਮ ਗਿਆਨੀ ਊਚਤ ਊਚਾ ਮਨ ਆਪਣੇ ਹੈ ਸਬਦ ਨੀਚਾ। ਬ੍ਰਹਮ ਗਿਆਨੀ ਸੇ ਜਨ ਪਏ ਨਾਨਕ ਜਨ ਪ੍ਰਭਾਵ ਕਰੀ। ਬ੍ਰਹਮ ਗਿਆਨ ਸਗਲ ਗਿਰੀ ਨਾਇਆ ਤੁਮ ਰਹਿ, ਬ੍ਰਹਮ ਗਿਆਨ ਚੀਨ ਨਾਇਆ। ਬ੍ਰਹਮ ਗਿਆਨ ਕੇ ਸਭ ਉਪਰਮਾਇਆ, ਬ੍ਰਹਮ ਗਿਆਨ ਦਿਖਾ ਸ਼ੁਭ ਬੁਰਾ ਨਾ ਪਾਇਆ। ਬ੍ਰਹਮ ਗਿਆਨ ਸਦਾ ਸਮਦਰ ਸੀ, ਬ੍ਰਹਮ ਗਿਆਨ ਕੇ ਦ੍ਰਿਸ਼ਟ ਅੰਮ੍ਰਿਤ ਬਰ ਸੀ। ਬ੍ਰਹਮ ਗਿਆਨ ਬੰਧਨ ਤੇ ਮੁਕਤਾ, ਬ੍ਰਹਮ ਗਿਆਨ ਕੇ ਨਿਰਮਲ ਯੁਗਤਾ। ਬ੍ਰਹਮ ਗਿਆਨ ਕਾ ਭੋਜਨ ਗਿਆਨ ਨਾਨਕ, ਬ੍ਰਹਮ ਗਿਆਨ ਕਾ ਬ੍ਰਹਮ ਧਿਆਨ। ਬ੍ਰਹਮ ਗਿਆਨ ਏਕ ਉਪਰਾ, ਬ੍ਰਹਮ ਗਿਆਨ ਕਾ ਨਹਿ ਬਨਾਇਆ। ਸੋ ਬ੍ਰਹਮ ਗਿਆਨ ਕਾ ਗਰੀਬੀ ਸਮਾਹ, ਬ੍ਰਹਮ ਗਿਆਨ ਪਰ ਉਪਕਾਰ ਮਾਹ। ਬ੍ਰਹਮ ਗਿਆਨ ਕਾ ਨਾਹੀ ਧੰਦਾ, ਬ੍ਰਹਮ ਗਿਆਨ ਦੇ ਤਾਵਤ ਬੰਧ ਹੈ। ਬ੍ਰਹਮ ਗਿਆਨ ਕਾ ਹੋਇ ਸੋ ਪਲਾ, ਬ੍ਰਹਮ ਗਿਆਨ ਸੁਫਲ ਫਲਾ। ਬ੍ਰਹਮ ਗਿਆਨ ਸੰਗ ਸਗਲ ਬੰਧਾ, ਨਾਨਕ ਬ੍ਰਹਮ ਗਿਆਨ ਜਾ ਪਾਇ ਸਗਲ ਸੰਸਾਰ। ਬ੍ਰਹਮ ਗਿਆਨ ਕਾ ਏਕਾ ਰੰਗ, ਬ੍ਰਹਮ ਗਿਆਨ ਕਾ ਬਸਾ ਪ੍ਰਭ ਸੰਗ। ਬ੍ਰਹਮ ਗਿਆਨ ਕਾ ਨਾਮ ਆਧਾਰ, ਬ੍ਰਹਮ ਗਿਆਨ ਕਾ ਨਾਮ ਪਰਵਾਰ। ਬ੍ਰਹਮ ਗਿਆਨ ਸਦਾ ਸਦ ਜਾਗਤ, ਬ੍ਰਹਮ ਗਿਆਨ ਅਹੰ ਬੁੱਧ ਤਿਆਗਤ। ਬ੍ਰਹਮ ਗਿਆਨ ਕਾ ਮਨ ਪਰਮਾਨੰਦ, ਬ੍ਰਹਮ ਗਿਆਨ ਕਾ ਕਰ ਸਦਾ ਆਨੰਦ। ਬ੍ਰਹਮ ਗਿਆਨ ਸੁਖ ਸਹਿਜ ਨਿਵਾਸ, ਨਾਨਕ ਬ੍ਰਹਮ ਗਿਆਨ ਕਾ ਨਹਿ ਬਿਨਾਸ। ਬ੍ਰਹਮ ਗਿਆਨ ਬ੍ਰਹਮ ਕਾ ਬੇਤਾ, ਬ੍ਰਹਮ ਗਿਆਨ ਸੰਹਿਤਾ। ਬ੍ਰਹਮ ਗਿਆਨ ਕਾ ਹੋਇ ਅਚੰਤ, ਬ੍ਰਹਮ ਗਿਆਨ ਕਾ ਨਿਰਮਲ ਮੰਤ। ਬ੍ਰਹਮ ਗਿਆਨ ਜਿਸ ਕਰ ਪ੍ਰਭ ਆਪ, ਬ੍ਰਹਮ ਗਿਆਨ ਕਾ ਬੜ ਪ੍ਰਤਾਪ। ਬ੍ਰਹਮ ਗਿਆਨ ਕਾ ਦਰ ਬੜ ਭਾਗੀ ਪਾਈਆ, ਬ੍ਰਹਮ ਗਿਆਨ ਕਾ ਬੈਲ ਬਲ ਜਾਈਆ। ਬ੍ਰਹਮ ਗਿਆਨ ਕਾਉ ਖੋਜ ਹਮੇਸ਼ਰ, ਨਾਨਕ ਬ੍ਰਹਮ ਗਿਆਨ ਆਪ ਪਰਮੇਸ਼ਰ। ਬ੍ਰਹਮ ਗਿਆਨ ਕੀ ਕੀਮਤ ਨਾਹੀ, ਬ੍ਰਹਮ ਗਿਆਨ ਕਾ ਸਗਲ ਮਨ ਮਾਹੀ। ਬ੍ਰਹਮ ਗਿਆਨ ਕਾ ਕੌਣ ਜਾਣ ਭੇਦ, ਬ੍ਰਹਮ ਗਿਆਨ ਕਾ ਸਦਾ ਦੇਸ। ਬ੍ਰਹਮ ਗਿਆਨ ਕਾ ਕਥਿਆ ਨਾ ਜਾਦਾ ਅਖੀਅਰ, ਬ੍ਰਹਮ ਗਿਆਨ ਸਰਬ ਕਾ ਠਾਕੁਰ। ਬ੍ਰਹਮ ਗਿਆਨ ਕੀ ਮਿਹਤ ਕੌਣ ਬਖਾਇ ਨਾ, ਬ੍ਰਹਮ ਗਿਆਨ ਕੀ ਗਾਤ ਬ੍ਰਹਮ ਗਿਆਨ ਜਾਣੈ। ਬ੍ਰਹਮ ਗਿਆਨ ਕਾਂਤ ਨਾ ਪੈਰ, ਨਾਨਕ ਬ੍ਰਹਮ ਗਿਆਨ ਕੋ ਸਦਾ ਨਮਸਕਾਰ। ਬ੍ਰਹਮ ਗਿਆਨ ਸਭ ਸ੍ਰਿਸ਼ਟ ਕਾ ਕਰਤਾ, ਬ੍ਰਹਮ ਗਿਆਨ ਸਾਧ ਜੀਵ ਹੈ ਨਹਿ ਮਰਤਾ। ਬ੍ਰਹਮ ਗਿਆਨ ਮੁਕਤ ਜੁਗਤ ਜੀ ਕਾ ਦਾਤਾ, ਬ੍ਰਹਮ ਗਿਆਨ ਪੂਰਨ ਪੁਰਖ ਵਿਧਾਤਾ। ਬ੍ਰਹਮ ਗਿਆਨ ਅਨਾਥ ਕਨਾਹ, ਬ੍ਰਹਮ ਗਿਆਨ ਕਾ ਸਭ ਪ੍ਰਹਾਤ। ਬ੍ਰਹਮ ਗਿਆਨ ਕਾ ਸਗਲ ਆਕਾਰ, ਬ੍ਰਹਮ ਗਿਆਨ ਅਵਨਰੰਕਾਰ। ਬ੍ਰਹਮ ਗਿਆਨ ਕੀ ਸੋਭਾ, ਬ੍ਰਹਮ ਗਿਆਨ ਬਣੇ ਨਾਨਕ। ਬ੍ਰਹਮ ਗਿਆਨ ਸਰਬ ਕਾ ਧਨ ਸਲੋਕ, ਉਰ ਤਾਰ ਜੋ ਅੰਤਰ ਨਾਮ ਸਰਮ ਪੀਖਾ ਭਗਵਾਨ। ਨਿਮਖ ਨਿਮਖ ਠਾਕੁਰ ਨਮਸਕਾਰ, ਨਾਨਕ ਹੋਆ ਪਰਸ ਸਗਲ ਨਿਸ ਤਾਰ। ਅਸ਼ਟਪਦੀ ਮਿਥਿਆ ਨਾਹੀ ਰਸਨਾ ਪਰਸ, ਮਨ ਮਹਿਪ੍ਰੀਤ ਨਿਰੰਜਨ ਦਰਸ ਉਪਾਰ ਤ੍ਰਿਯ ਰੂਪ ਨਾ ਪੀਖ ਨੇਤਰ। ਸਾਧਗੀ ਟਹਿਲ ਸੰਤ ਸੰਘੇਤ, ਕਰਨ ਨਾ ਸੁਨਾ ਕਾਹੁ ਕਿ ਨਿੰਦਾ, ਸਭ ਤੇ ਜਾਣੇ ਆਉਸ ਕਮੰਦਾ। ਗੁਰੂ ਪ੍ਰਸਾਦ ਵਿਖਿਆ ਪਰ ਹਰੈ, ਮਨ ਕੀ ਬਾਸ ਨ ਮਨ ਤੇ ਟਰੈ। ਇੰਦਰੀ ਜੇਤ ਪੰਜ ਦੁਖ ਤੇ ਰਹਿਤ, ਨਾਨਕ ਕੂਟ ਮਧਿ ਕੋ ਐਸਾ ਪਰ ਵੈਸਨੋ ਸੋ। ਜੇਹੁ ਪਰ ਸੋ ਪ੍ਰਸਾਨ, ਬਿਸਨ ਕੀ ਮਾਇ ਤੁਹੀ ਭੇਨ। ਕਰਮ ਕਰਤ ਹੋਵੈ ਨਿਹ ਕਰਮ, ਦਹ ਵੈਸਨੋ ਕਾ ਨਿਰਮਲ ਧਰਮ। ਕਾਹੁ ਫਲ ਕੀ ਇੱਛਾ, ਨਿਹ ਬਾਛ ਕੇਵਲ ਭਗਤ। ਕੀਰਤਨ ਸੰਗਰਾਚ ਮੰਤਨ ਅੰਤਰ ਸਿਮਰਨ ਗੋਪਾਲ, ਸਭ ਉਪਰੋਧ ਕਿਰਪਾਲ। ਆਪ ਦ੍ਰਿੜ ਅਵਰਹ ਨਾਮ ਜਪਾਵੈ, ਨਾਨਕ ਹੋਵੈ ਸੁਨੋ ਪਰਮ ਗਤ ਪਾਵੈ। ਭਗਵਤੀ ਭਗਵੰਤ ਭਗਤ ਕਾ ਰੰਗ, ਸਗਲ ਤਿਆਗ ਦੁਸ਼ਟ ਕਾ ਸੰਗ। ਮਾਨ ਤੇ ਬਿਨਸਾ ਸਗਲਾ ਪਰਮ ਕਰ ਪੂਜਾ, ਸਗਲ ਪਾਰ ਬ੍ਰਹਮ। ਸਾਧ ਸੰਗ ਪਾਪਾ ਮਲਕ ਹੋਵੈ, ਦਸ ਭਗਵਤੀ ਕੀ ਮਾਤ ਉਤਮ ਹੋਵੈ। ਭਗਵੰਤ ਕੀ ਟਹਿਲ ਕਰੈ, ਨਿਤ ਨੀਤ ਮਨ ਧਨ ਅਰਪਾ ਬਿਸਨ ਪ੍ਰੀਤ। ਹਰਗਚਨ ਹਿਰਦਾ ਬਸਾਵੈ, ਨਾਨਕ ਐਸ ਭਗਵਤੀ ਭਗਵੰਤ ਕਾ ਪਾਵੈ। ਸੋ ਪੰਡਿਤ ਜੋ ਮਨ ਪ੍ਰਬੋਧ ਹੈ, ਰਾਮ ਨਾਮ ਆਤਮ ਸੋਧ ਹੈ, ਰਾਮ ਨਾਮ ਸਾਰ ਰਹਿ ਵਿਵਸ। ਪੰਡਿਤ ਕਾ ਉਪਦੇਹ ਜਗ ਜੀਵ, ਹਰ ਕੀ ਕਥਾ ਹਿਰਦਾ ਬਸਾ। ਸੋ ਪੰਡਿਤ ਫਿਰ ਜੋ ਨਾ ਆਵੇਦ ਪ੍ਰਾਣ ਸਿਮਰਤ, ਬੁਝੈ ਮੂਲ ਸੁਖ ਮਹਿ ਜਾਣਿਆ। ਸਥੂਲ ਚਹ ਵਰਨਾ ਕਰ ਦੀ ਉਪਦੇਸ, ਨਾਨਕ ਉਸ ਪੰਡਿਤ ਕਾ ਸਦਾ ਦੀਸ। ਬੀਜ ਮੰਤਰ ਸਭ ਕੋ ਗਿਆਨ, ਚਹ ਵਰਨਾ ਮਹਿ ਜਾਪੈ ਕੋ ਨਾਮ। ਜੋ ਜੋ ਜਪੈ ਦਸਗਾ ਦੋ ਸਾ ਸੰਗ ਪਾਵੈ, ਜਨ ਕੋਈ ਕਰ ਕਿਰਪਾ ਅੰਤਰ ਔਰ ਤਾਰ। ਬਸ ਪ੍ਰੀਤ ਮੁਗਦ ਪਾਤਰ ਕਵਤਾਰ, ਸਰਵ ਰੋਕ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਕਾਮ। ਕਾਹੁ ਜੁਗਤ ਕਿਤੈ ਨਾ ਪਾਈਆ ਧਰਮ, ਨਾਨਕ ਤਿਹ ਮਿਲੈ ਜਿਸ ਲਿਖਿਆ ਤੁਰ ਕਰਮ। ਜਿਸ ਕਮਨ ਪਾਰ ਬ੍ਰਹਮ ਕਰਨ ਵਾਹ, ਦਸ ਕ ਨਾਮ ਸਤਿ ਰਾਮ ਦਾ। ਸਾਤਮ ਰਾਮ ਤਿਹ ਨਦਰੀਆ ਦਾ, ਦਸੰਤਨ ਭਾਈ ਤਿਨ ਪਾਇਆ।
ਸਦਾ ਨਿਕਟ ਨਿਕਟ ਹਰਿ ਜਾਨ ਸੋ ਦਾਸ ਦਰਗਹ ਪ੍ਰਵਾਨ ਅਪਨ ਦਾਸ ਕੋ ਆਪ ਕਿਰਪਾ ਕਰਾ ਦਹ ਦਾਸ ਕਹੋ ਸਭ ਸੋਝੂ ਪਰਾ ਸਗਲ ਸੰਗਾਤਮ ਉਦਾਸ ਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਤਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ ਤੈਸਾ ਹਰਖ ਤੈਸਾ ਉਹ ਸੋਕ ਸਦਾ ਆਨੰਦ ਤਹਿ ਨਹਿ ਵਿਯੋਗ ਤਹਿ ਸੁਵਰਣ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤਹਿ ਬਿਖਾਟੀ ਤੈਸਾ ਮਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੀ ਆਇ ਜੀਵਨ ਮੁਕਤ ਪਾਰ ਬਨਮ ਕੇ ਸਗਲੇ ਠਾਉ ਜਿਤ ਜਿਤ ਕਰ ਰਾਖੈ ਤੈਸਾ ਤਨ ਨਾਮ ਆਪਿਕਨ ਕਰਾਵਨ ਜੋ ਪ੍ਰਭ ਪਾਵੈ ਸੋਈ ਫਨ ਹੋਗ ਬਸਰੀ ਵਾਪ ਹੋਇਆ ਨ ਤਰੰਗ ਰਖਿਨਾ ਜਾਹੀ ਪਾਰ ਬ੍ਰਹਮ ਕੇ ਰੰਗ ਜੈ ਸਿੰਵਾਦ ਦੀ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਬਨਾਸ ਸਦਾ ਸਦਾ ਸਦਾ ਦਿਆਲ ਸਿਮ ਸਿਮਦਾਨ ਪੈ ਨਹਾ ਸਲੋਕ ਉਸਤਤ ਕਰਿਹ ਅਨੇਕ ਜਾਣੇ ਅੰਦਨਾ ਪਾਰਾਵਾਰ ਨਾਨਕ ਰਚਨਾ ਪ੍ਰਭ ਰਚੀ ਬਹ ਵੇਦ ਅਨਕ ਪ੍ਰਕਾਰ ਅਠਪਦੀ ਕਈ ਕੋਟ ਹੋਏ ਪੂਜਾਰੀ ਕਈ ਕੋਟ ਆਚਾਰ ਵਿਆਹ ਹਰੀ ਕਈ ਕੋਟ ਪੈ ਤੀਰਥਵਾਸ ਕਈ ਕੋਟ ਬਨ ਪ੍ਰਮਹਿ ਉਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀ ਸਰੋਤੇ ਕਈ ਕੋਟ ਆਤਮ ਧਿਆਨ ਤਾਰਹਿ ਕਈ ਕੋਟ ਕਵ ਕਾ ਵਿਚਾਰ ਕਈ ਕੋਟ ਨਵ ਤਨ ਨਵ ਤਨ ਕਰਤ ਕਾਂਦਨਾ ਪਾਵਹਿ ਕਈ ਕੋਟ ਪੈ ਅਭਿਮਾਨ ਕਈ ਕੋਟ ਅੰਧ ਅਗਿਆਨ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਪੇਗਾਤਮ ਨਕੋਰ ਕਈ ਕੋਟ ਪਰ ਦਰਬ ਕਵ ਰਹਿ ਕਈ ਕੋਟ ਪਰ ਦੁਖ ਨਾ ਕਰਹਿ ਕਈ ਕੋਟ ਮਾਇਆ ਸ਼ਰਮ ਵਾਹੀ ਕਈ ਕੋਟ ਪ੍ਰਦੇਸ਼ ਪ੍ਰਮਾਹੀ ਜਿਤ ਜਿਤ ਲਾਭ ਤਿਤ ਤਿਤ ਲਗਨ ਨਨ ਕਰਤ ਕੀ ਜਨ ਕਰਤਾ ਰਚਨ ਕਈ ਕੋਟ ਸਿਧ ਜਤਿ ਜੋਗੀ ਕਈ ਕੋਟ ਰਾਜ ਰਹ ਭੋਗੀ ਕਈ ਕੋਟ ਪੰਖੀ ਸਰਬ ਅਪਾਏ ਕਈ ਕੋਟ ਪਾਥਰ ਬਿਰਖ ਨ ਬਜਾਏ ਕਈ ਕੋਟ ਪਵਨ ਪੈਣ ਬੈ ਸੰਤਰ ਕਈ ਕੋਟ ਦੀਸ ਭੂਮੰਡਲ ਕਈ ਕੋਟ ਸਸੀ ਅਰ ਸੂਰ ਨਖੇ ਅਤਰ ਕਈ ਕੋਟ ਦੀ ਉਦਾਨ ਇੰਦਰ ਸਿਰ ਸ਼ਤਰ ਸਗਲ ਸਮੱਗਰੀ ਆਪਣਾ ਸੂਤ ਧਾਰ ਨਾਨਕ ਜਿਹ ਜਿਹ ਪਾਵੈ ਦੇਸ ਤਿਸ ਨਹ ਤਾਰ ਕਈ ਕੋਟ ਰਾਜਸ ਤਾਮਸ ਸਾਤਕ ਕਈ ਕੋਟ ਬੀਤ ਪ੍ਰਾਨ ਸਿਮਰਤ ਅਰ ਸਾਸਤ ਕਈ ਕੋਟ ਕੀ ਰਤਨ ਸਮੁਦ ਕਈ ਕੁੰਡਨ ਪ੍ਰਕਾਰ ਜੰਦ ਕਈ ਕੋਟ ਕੀ ਚਿਰ ਜੀਵੇ ਕਈ ਕੋਟ ਗਿਰੀ ਮੀਰ ਸਵਰਣ ਥੀਵੇ ਕਈ ਕੋਟ ਜਖ ਕਿਨਰ ਪਿਸਾਚ ਕਈ ਕੋਟ ਭੂਤ ਪ੍ਰੇਤ ਸੁਕ੍ਰਿ ਮਿਰਗਾਚ ਸਭ ਦਿਨ ਰਹਿ ਸਭ ਹੁਦੇ ਦੂਰ ਨਾਨਕਾ ਪਲਿਪਤ ਰਹਿਆ ਪਾਰ ਪੂਰ ਕਈ ਕੋਟ ਪਾਤਾਲ ਕੇ ਵਸ ਕਈ ਕੋਟ ਨਰਕ ਸੁਰਗਨ ਵਾਸ ਕਈ ਕੋਟ ਜਨਮ ਹੈ ਜੀਵ ਹਮਰ ਹੈ ਕਈ ਕੋਟ ਬਹਜੋਨੀ ਫਿਰ ਹੈ ਕਈ ਕੋਟ ਬੈਠ ਤੀ ਖਾਹੀ ਕਈ ਕੋਟ ਕਰ ਥਕ ਪਾਹੀ ਕਈ ਕੋਟ ਕੀ ਯਤਨਵੰਤ ਕਈ ਕੋਟ ਮਾਇਆ ਮਹਿ ਚਿੰਤ ਜਹ ਜਹ ਪਾਣ ਤਹ ਦਹ ਰਖ ਨਾਮ ਸਭ ਪ੍ਰਭ ਕੇ ਹਾਥੀ ਕਈ ਕੋਟ ਪਏ ਬੈਰਾਗੀ ਰਾਮ ਨਾਮ ਸੰਗ ਤਿੰਨ ਲਿਵਲਾਗੀ ਕਈ ਕੋਟ ਪ੍ਰਭ ਕਉ ਹੋ ਜਾਂਦੀ ਆਤਮ ਮਹਿ ਪਾਰ ਬ੍ਰਹਮ ਲਹੰਤੀ ਕਈ ਕੋਟ ਦਰਸ਼ਨ ਪ੍ਰਭਿਆਸ ਦਿਨ ਕੋ ਮੇਰੇ ਪ੍ਰਭ ਅਵਨਾਸ ਕਈ ਕੋਟ ਮੰਗ ਸਤ ਸੰਗ ਪਾਰ ਬ੍ਰਹਮ ਤਨਲਾਗਾ ਰੰਗ ਜਿਨ ਕਾ ਹੋਇਆ ਸੁਪ੍ਰਸਾਦ ਨਾਨਕ ਤੀ ਜਨ ਸਦਾ ਤਹਨ ਤਹਨ ਕਈ ਕੋਟ ਖਾਣੀ ਅਰ ਖੰਡ ਕਈ ਕੋਟ ਆਕਾਸ ਬ੍ਰਹਮੰਡ ਕਈ ਕੋਟ ਹੋਇਆ ਅਵਤਾਰ ਕਈ ਜੁਗਤ ਕਿਨ ਵਿਸਥਾਰ ਕਈ ਵਾਰ ਪਸਰੇ ਉਪਾਸਾਰ ਸਦਾ ਸਦਾ ਇਕ ਇਕ ਅੰਕਾਰ ਕਈ ਕੋਟ ਕਿਨ ਬਹਿਪਾਤ ਪ੍ਰਭ ਹੋਇ ਪ੍ਰਮਹ ਸਮਾਤ ਤਾ ਕਾਂਤ ਨਾ ਜਾਣੈ ਕੋਈ ਆਪਿਆ ਨਾਨਕ ਪ੍ਰਭ ਸੋਈ ਕਈ ਕੋਟ ਪਾਰ ਬ੍ਰਹਮ ਕੇ ਦਾਸ ਦਿਨ ਹੋਵਤ ਆਤਮ ਪ੍ਰਗਾਸ ਕਈ ਕੋਟ ਤਤ ਕੀ ਬੀਤੇ ਸਦਾ ਨਿਹਾਰ ਹੈ ਕੁੰਡੀ ਅਤਰੇ ਕਈ ਕੋਟ ਨਾਮ ਰਹਿ ਪੀਵੈ ਅਮਰ ਪਏ ਸਦ ਸਦ ਹੀ ਜੀਵ ਹੈ ਕਈ ਕੋਟ ਨਾਮ ਗੁਣ ਗਾਵੈ ਆਤਮ ਰਸ ਸੁਖ ਸਹਿਜ ਸੁਮਾਵੈ ਆਪਣੇ ਜਨ ਕਾ ਸਾਸ ਸਾਸ ਸੁਮਾਰੀ ਨਾਨਕ ਪਰਮੇਸ਼ਰ ਕੀ ਪਿਆਰੇ ਸਲੋਕ ਕਰਨ ਕਾਰਨ ਪ੍ਰਭੀਕ ਹੈ ਦੂਸਰ ਨਾਹੀਂ ਕੋਇ ਨਾਨਕ ਤਿਹ ਬਲਹਾਰਣ ਜਲ ਥਲ ਮਹੀਲ ਸੋਇ ਅਸ਼ਟਪਦੀ ਕਰਨ ਕਰਾਵਨ ਕਰਨੈ ਜੋਗ ਜੋ ਤਿਹ ਪਾਵੈ ਸੋਈ ਹੋਗ ਖਿਨ ਮਹਿ ਥਾਪ ਥਾਪ ਨਰ ਅੰਤ ਨਹੀਂ ਕਿਸ ਪਾਰਾ ਬਾਰਾ ਹੁਕਮੇ ਧਾਰ ਧਾਰ ਰਹਾਵੈ ਹੁਕਮੇ ਉਪਜਾ ਹੁਕਮ ਸਮਾਵੈ ਹੁਕਮੇ ਊਚ ਨੀਚ ਵਿਆਉ ਹਾਰ ਹੁਕਮੇ ਅਨਕ ਰੰਗ ਪ੍ਰਕਾਰ ਕਰ ਕਰ ਦੇਖੈ ਆਪਣੀ ਵਡਿਆਈ ਨਾਨਕ ਸਾਹਿਬ ਮਹਿ ਰਹਿਆ ਸਮਾਈ ਪ੍ਰਭ ਪਾਵੈ ਮਨੁੱਖ ਕਾ ਤੁ ਪਾਵੈ ਪ੍ਰਭ ਪਾਵੈ ਤਾਂ ਪਾਥਰ ਤਰਾਵੈ ਪ੍ਰਭ ਪਾਵੈ ਬਿਨ ਸਾਹ ਦਰਖ ਪ੍ਰਭ ਪਾਵੈ ਤਾਂ ਹਰ ਗੁਣ ਪਾਖੈ ਪ੍ਰਭ ਪਾਵੈ ਤਾਂ ਪਤ ਤੇਉ ਧਾਰ ਆਪ ਕਰੈ ਆਪਣ ਵਿਚਾਰ ਦੋਹੈ ਸਿਰਿਆ ਕਾ ਸੁਆਮੀ ਕੇ ਲਵ ਕਿਸੈ ਅੰਦਰ ਜਾਵੇ ਜੋ ਪਾਵੈ ਸੁਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰ ਮੈਂ ਆਵੈ ਕਹੋ ਮਨੁੱਖ ਤੀ ਕਿਆ ਹੁਆਵੈ ਜੋ ਪਾਵੈ ਸੋਈ ਕਰਾਵੈ ਇਸ ਕੈ ਹਾਥ ਹੋਏ ਤਾਂ ਸਭ ਕੇਸ਼ ਲੀਏ ਜੋ ਤਿਹ ਪਾਵੈ ਸੋਈ ਕਰੀਆ ਨ ਜਾਣਤ ਵਿਖਿਆ ਮੈਂ ਰਚਾ ਜੇ ਜਾਣਤ ਆਪਣਾ ਬਚਾ ਪਰਮੇ ਭੁਲਾ ਦਹਿ ਦਿਹ ਤਾਵੈ ਨਿਮਖ ਮਹਿ ਚਾਰ ਕੁੰਟ ਹਰਾਵ ਕਰ ਕਿਰਪਾ ਜ ਸਭਨੀ ਭਗਤ ਦੀ ਨਾਨਕ ਦੀ ਜਾ ਨਾਮ ਮਿਲੇ ਖਿਨ ਮਹਿ ਨਿਜ ਕੀਟ ਕਰ ਜੋ ਪਾਰ ਬ੍ਰਹਮ ਗਿਰੀ ਨਵੈਜ ਜਾ ਕਰ ਦ੍ਰਿਸ਼ਟ ਕਛੂ ਨ ਆਵੈ ਤਿਸ ਤਤਕਾਰ ਦਹਿ ਦਿਹ ਪ੍ਰਗਟਾਵੈ ਜਾ ਕਹੋ ਆਪਣੇ ਕਰ ਬਖਸੀ ਹਤਾ ਕਲੀ ਖਨਾ ਗਨਾ ਜਗਦੀਸ
ਜੀਉ ਪਿੰਡ ਸਬਦ ਹੀ ਰਾਸ, ਘਟ ਘਟ ਪੂਰਨ ਬ੍ਰਹਮ ਪ੍ਰਕਾਸ਼, ਆਪਣੇ ਬਾਣਤ ਆਪ ਬਨਾਇ, ਨਾਨਕ ਜੀਵਾ ਦੀ ਖਬਰ ਆਇ, ਉਸਕਾ ਬਾਲ ਨਾਹੀ ਉਸ ਹਾਥ, ਕਰਮ ਕਰਾਵ ਸਰਬ ਗੁਨਾਥ, ਆਗਿਆ ਕਰਿ ਬਪਰਾ, ਜੀਉ ਜੋਤ ਪਾਵਾ ਸੋਈ ਫਨ ਥੀਉ, ਕਬ ਹੂਚ ਨੀਚ ਮਹ ਬਸਾ, ਕਬ ਸੋ ਘਰ ਖਰੰਗ ਹਸਾ, ਕਬ ਹੁ ਨਿੰਦ ਚਿੰਦ ਬਿਆਉ ਹਾਰ, ਕਬ ਹੂ ਬਾਕ ਸੁ ਪਾਇ ਆਲ, ਕਬ ਹੂ ਬੀਤ ਬ੍ਰਹਮ ਵਿਚਾਰ, ਨਾਨਕ ਮਿਲਾਵਣ ਹਾਰ, ਕਬ ਨਿਰਤ ਕਰ ਪਾਤ, ਕਬ ਹੂ ਸੋਏ ਰਹਾ ਦਿਨ ਰਾਤ, ਕਬ ਹੂ ਮਹਾਂਕ੍ਰੋਧ ਵਿਕਰਾਲ, ਕਬ ਹੂ ਸਰਬ ਗਿਉਤਰਵਾਲ, ਕਬ ਹੂ ਹੋਇ ਬਹਿ ਬੜ ਰਾਜਾ, ਕਬ ਹੂ ਬਿਖਰ ਨੀਚ ਕਰ ਸਾਜਾ, ਕਬ ਹੂ ਆਪ ਕੀਰਤ ਮਹਿ ਆਵੈ, ਕਬ ਹੂ ਭਲਾ ਭਲਾ ਕਹਾਵੈ, ਜਿਉਂ ਪ੍ਰਭ ਰਾਖੈ ਤਿਵ ਹੀ ਰਹੈ, ਗੁਰਪ੍ਰਸਾਦ ਨਾਨਕ ਸਾਚ ਕਹੈ, ਕਬ ਹੂ ਹੋਇ ਪੰਡਿਤ ਕਰਿ ਬਖਿਆਨ, ਕਬ ਹੂ ਅੰਤਾਰਿ ਲਾਵੈ ਧਿਆਨ, ਕਬ ਹੂ ਦਾੜ ਤੀਰਥ ਸਨਾਨ, ਕਬ ਹੂ ਸਿੱਧ ਸਾਧਿਕ ਮਹਿ ਗਿਆਨ, ਕਬ ਹੁ ਕੀਟ ਹਸਤ ਪਤੰਗ ਹੁਈ ਜੀ ਆਨਕ, ਜੁਨ ਪਰਮ ਪਰਮੀ ਆ, ਨਾਨਾ ਰੂਪ ਜੋ ਸੁਹਾਗੀ ਦਿਖਾਇ, ਜੋ ਪ੍ਰਭ ਪਾਵੈ ਤਵੈ ਨਾ ਚਾਹ, ਜੋ ਦੇਹ ਪਾਵੈ ਸੋਈ ਹੋਇ ਨਾਨਕ, ਦੂਜਾ ਵਰਨਾ ਕੋਈ ਕਬੂ, ਸਾਧ ਸੰਗਤ ਇਹੋ ਪਾਵੈ, ਉਸ ਸਥਾਨ ਦੇ ਬਾਹਰ ਨਾ ਆਵੈ, ਅੰਤਰ ਹੋਇ ਗਿਆਨ ਪ੍ਰਗਾਸ, ਉਸ ਸਥਾਨ ਕਨਹਿ ਵਿਨਾਸ਼, ਮਨ ਤਨ ਨਾਮ ਰਤੀ ਕਰੰਗ ਸਦਾ ਬਸ, ਅਹਿ ਪਾਰ ਬ੍ਰਹਮ ਕੇ ਸੰਗ ਜਿਉ ਜਾਲ, ਮਹਿ ਜਲ ਆਇ ਖਟਾਨਾ, ਦਿਉ ਜੋਤ ਸੰਗ ਜੋ ਸਮਾਨ, ਮਿਟ ਗਏ ਗਵਨ ਪਾਏ ਬਿਸਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ, ਸਲੋਕ ਸੁਖੀ ਵਸੈ ਮਸਕੀਨੀ, ਆਪ ਨਵਾਰ ਤਲੀ ਵੱਡੀ ਵੱਡੀ ਅਹੰਕਾਰੀ, ਨਾਨਕ ਗਰਭ ਗਰੇ ਅਸ਼ਪਦੀ, ਜਿਸਕਾਂਤਰ ਰਾਜ ਅਭਿਮਾਨ, ਸੋ ਨਰਕ ਪਾਤੀ ਉਬਤ ਸਵੈਨ, ਜੋ ਜਾਨਮ ਹੈ ਜੋ ਬਨਵੰਤ, ਸੋ ਹੋਬਤ ਬਿਸ਼ਟਾ ਕਰ ਜਾਂਦਾ, ਸਕਾਉ ਕਰਮ ਮੰਤ ਕਹਾਵੈ, ਜਨਮ ਮਰੈ ਵਹ ਜੋਨ ਪਰਮਾਵੈ, ਤਨ ਭੂਮਿਕਾ ਜੋ ਕਰੈ ਗੁਮਾਨ, ਸੋ ਮੂਰਖਾਂ ਦਾ ਗਿਆਨ, ਕਰ ਕਿਰਪਾ ਜਾ ਕਹਿ ਹਿਰਦਾ ਗਰੀਬੀ ਵਸਾਵੈ, ਨਾਨਕੀ ਹਾ ਮੁਕਤਾ ਕਾ ਸੁਖ ਪਾਵੈ, ਧਨਵੰਤਾ ਹੋਈ ਕਰ ਗਰਭਾਵੈ, ਤ੍ਰਿਣ ਸਮਾਨ ਕਾਸ਼ ਸੰਗਨਾ ਜਾਵੈ, ਬਹੁ ਲਸ ਕਰ ਮਾਨ ਉਪਰ ਕਰਿਆਸ, ਪਾਲ ਪੀਤਰ ਤਕ ਬਿਨਾ ਸਭਤੀ ਆਪ, ਜਾਨਾ ਬਲਵੰਤ ਖੇਨਵੈ, ਹੋਏ ਜੈ ਬਸਮੰਦ ਕਿਸੈ ਨਾ ਬਦੈ, ਆਪ ਅਹੰਕਾਰੀ ਧਰਮ ਰਾਈ ਤਿਸ ਕਰਿ ਖੁਆਰੀ, ਗੁਰਪ੍ਰਸਾਦ ਜਾਕੋ ਮਟਿਆ ਬਿਮਾਨ, ਸੋ ਜਾ ਨਾਨਕ ਦਰਗਹ ਪ੍ਰਵਾਨ, ਕੂਟ ਕਰਮ ਕਰੈ ਹਉ ਧਾਰੀ, ਸਤਰਾਮ ਪਾਵੈ ਸਗਲੇ ਬਿਰਥ ਹਾਰੇ, ਅਨਕ ਤਪੱਸਿਆ ਕਰੇ ਅਹੰਕਾਰ, ਨਰਕ ਸੁਰੂ ਫਿਰ ਫਿਰੇ ਅਵਤਾਰ, ਅਨਕ ਜਦਨ ਕਾਰ ਆਤਮ ਹਿੰਦਰਾਵੈ, ਹਰ ਦਰਗਹ ਕਹੁ ਕੈਸੀ ਗਵੈ, ਆਸ ਕਹੋ ਜੋ ਭਲਾ ਕਹਵੈ, ਤਿਸ ਭਲਾਈ ਨਿਕਟ ਨਾ ਆਵੈ, ਸਰਬਗਿਰੀ ਜਾਕੋ ਮਨ ਹੋਇ ਕਹੁ ਨਾਨਕ, ਤਾ ਕਿ ਨਿਰਮਸ ਹੋਇ ਜਬ ਲਗ ਜਾਣੈ, ਮੁਜਤੀ ਕਾਸ਼ ਹੋਏ ਤਾ ਵਿਸਕਾਉ, ਸੁਖ ਨਾਹੀ ਕੋਏ ਜੈ ਵਿਹ ਜਾਣੈ, ਮੈਂ ਕਿਛ ਕਰਤਾ ਤਬ ਲਾਗ, ਕਰੋ ਜੋ ਨਵੇਂ ਫਿਰਤਾ ਜਬ ਤਾਰੈ ਕੋ ਬੈਰੀ ਮੀਤ, ਤਬ ਲਾਗ ਨੀਹ ਚਲ ਨਾਹੀ ਜੀਤ, ਜਬ ਲਾਗ ਮੂਹ ਮਗਨ ਸੰਗਮਾਇ, ਤਬ ਲਾਗ ਧਰਮ ਰਾਏ ਦੀ ਸਜਾਇ, ਪ੍ਰਭ ਕਿਰਪਾ ਦੇ ਬੰਧਨ ਟੂਟੈ, ਗੁਰਪ੍ਰਸਾਦ ਨਾਨਕ ਹਉ ਛੂਟੈ, ਸਹਿਸ ਖਟੀ ਲਾਖ ਕੌੜ ਤਾਵੈ, ਦਰਬਤ ਨਾ ਆਵੈ ਮਾਇਆ ਪਾਛਾ, ਪਵਨ ਭੋਗ ਵਿਖਿਆ ਕੀ ਕਰੈ, ਨਹਿ ਦਰਬਤਾਵੈ ਖਾਬ ਖਾ ਮਰੈ, ਬਿਨਾ ਸੰਤੋਖ ਨਹੀਂ ਕੋ ਰਾਜੈ, ਸੁਪਨ ਮਨੋਰਥ ਬ੍ਰਿਥ ਸਭ ਕਾਜੈ, ਨਾਮ ਰੰਗ ਸਰਵ ਸੁਖ ਹੋਇ ਬੜਭਾਗੀ, ਕਥਾ ਪ੍ਰਭ ਤੁਹੀ ਕਰਨ ਕਰਾਵਨ ਆਪ, ਸਦਾ ਸਦਾ ਨਾਨਕ ਹਰਿ ਜਾਪ, ਕਰਨ ਕਰਾਵਨ ਕਰਨੇ ਹਾਰ, ਉਸਕੇ ਹੱਥ ਕਹਾ ਵਿਚਾਰ, ਜੈਸੀ ਦ੍ਰਿਸ਼ਟ ਕਰੇ ਤੈਸਾ ਹੋਇਆ ਪਿਆ, ਆਪ ਰਾ ਸੋਏ ਜੋ ਕਿਛ ਕਿਨੋ, ਸੋ ਆਪਣਾ ਰੰਗ ਸਭ ਤੇ ਦੂਰ, ਸਭ ਕਾ ਸੰਗ ਬੁਗ ਜਾ, ਦੀਖਾ ਕਰ ਬਬੀ ਕਾ ਪਹੀ ਕਾ ਪਹਿਨੀ ਕੋ, ਮਰੈ ਨ ਬਿਨ ਸਹਿ ਬੈ ਨ ਜਾਇ, ਨਾਨਕ ਸਾਧ ਹੀ ਰਹਿਆ ਸਮਾਇਆ, ਪਬਦੀ ਸਹਿ ਸਮਝਿਆ ਆਪ, ਆਪਿ ਰਚਿਆ ਸਭ ਕਾ ਸਾਥ, ਆਪ ਕਿਨੋ ਆਪਣ ਵਿਸਥਾਰ, ਸਭ ਕਾ ਸ਼ੁਸ ਕਹੁ ਕਰਨ ਯਾਰ, ਉਸ ਤੇ ਪਿੰਨ ਕਹੁ ਕਿਛ ਹੋਏ ਥਾਂ ਥਾਂ ਤਰੀਕਾ, ਸੋਈ ਆਪਣੀ ਚਲਤ ਆਪ ਕਰਨ ਯਾਰ, ਕੌਤ ਕਰੇ ਰੰਗ ਆਪ ਆਰ, ਮਨ ਮਹਿਆ ਮਨ ਆਪਣੇ ਮਾਹ, ਨਾਨਕ ਕੀਮਤ ਕਹਿਣਾ ਜਾਏ, ਸਤ ਸਤ ਸਤ ਪ੍ਰਭ ਸਵਾਮੀ ਗੁਰੂ ਪ੍ਰਸਾਦ, ਕਿਨਾ ਵਖਿਆਨ ਸੱਚ ਸੱਚ, ਸੱਚ ਸਭ ਕਿਨਾ ਕੁਟਮਦੀ, ਕਿਨਾ ਬਿਰਲਾ ਚੀਨਾ, ਭਲਾ ਭਲਾ ਭਲਾ ਤੇਰਾ ਰੂਪ, ਅਤਿ ਸੁੰਦਰ ਅਪਾਰ ਅਨੂਪ, ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ, ਘਟ ਘਟ ਸੁਨੇ ਸਰਵਨ ਬਖਿਆਣੀ, ਪਵਿੱਤਰ ਪਵਿੱਤਰ ਪਵਿੱਤਰ ਪੁਨੀਤ, ਨਾਮ ਜਪੈ ਨਾਨਕ ਮਨ ਪ੍ਰੀਤ ਸਲੋਕ, ਸੰਤ ਸਰਨ ਜੋ ਜਨ ਪਰੈ, ਸੋ ਜਨ ਉਦਰਨ ਹਾਇਰ, ਸੰਤ ਕੀ ਨਿੰਦਾ ਨਾਨਕਾ, ਬਾਹਰ ਬਾਹਰ ਅਵਤਾਰ, ਅਸ਼ਟਪਦੀ ਸੰਤ ਕਾ ਦੁਖ ਨਾਰ ਜਾ ਕਟੈ, ਸੰਤ ਕਾ ਦੁਖ ਜਮ ਤਿਨ ਛੋਟੈ, ਸੰਤ ਕਾ ਦੁਖਨ ਸੁਖ ਸਭ ਜਾਇ, ਸੰਤ ਕਾ ਦੁਖਨ ਨਰਗ ਮਹਿ ਪਾਇ, ਸੰਤ ਕਾ ਦੁਖਨ ਮੈਂ ਤੋਹੇ ਬਲੀਨ, ਸੰਤ ਕਾ ਦੁਖਨ ਸੁਭਦਹੀਨ, ਸੰਤ ਕੇ ਅਤਿ ਕੋ ਰਖਾ ਨਾ ਕੋਇ, ਸੰਤ ਕਾ ਦੁਖ ਨਥਾਨ ਪ੍ਰਸਟ ਹੋਏ, ਸੰਤ ਕਿਰਪੈਰ ਕਿਰਪਾ ਜੇ ਕਰੈ ਨਾਨਕ, ਸੰਤ ਸੰਗ ਨਿੰਦਕ ਪੀ ਤਾਰਾ, ਸੰਤ ਕੇ ਦੁਖਨ ਦੇ ਮੁਖ ਪਾਵੈ, ਸੰਤਨ ਕਾ ਦੁਖਨ ਕਾਗ ਜੋ ਲਵੈ, ਸੰਤਨ ਕਾ ਦੁਖਨ ਸਰਬ ਜੋਨ ਪਾਏ, ਸੰਤ ਕਾ ਦੁਖਨ ਤ੍ਰਿਗਤ ਜੋਨ ਕਿਰਮਾਏ, ਸੰਤਨ ਕਾ ਦੁਖਨ ਤ੍ਰਿਸਨਾਮਾ ਜਲੈ,
ਸੰਤ ਕਾ ਦੁਖਨ ਸਭ ਕੁਛ ਲੈ, ਸੰਤ ਕਾ ਦੁਖਨ ਤੇਜ ਸਭ ਜਾਇ, ਸੰਤ ਕਾ ਦੁਖਨ ਨੀਚ ਨੀਚ ਆਇ, ਸੰਤ ਦੁਖੀ ਕਾ ਥਾਉ ਕੋ ਨਾਹੀ, ਨਾਨਕ ਸੰਤ ਪਾਵੈ ਤਾਂ ਉਹੀ ਪੀਗਤ ਪਾਹੀ, ਸੰਤ ਕਾ ਨੰਦ ਕੋ ਮਹਾਤਾਈ, ਸੰਤ ਕਾ ਨੰਦਕ ਖੇਨ ਟਿਕਨ ਨਾ ਪਾਏ, ਸੰਤ ਕਾ ਨੰਦਕ ਮਹਾਤਿਆਰਾ, ਸੰਤ ਕਾ ਨੰਦਕ ਪਰਮੇਸ਼ਵਰ ਮਾਰਾ, ਸੰਤ ਕਾ ਨੰਦਕ ਰਾਜ ਤਿਹੀਨ, ਸੰਤ ਕਾ ਨੰਦਕ ਦੁਖੀ ਹਰ ਦੀਨ, ਸੰਤ ਕਾ ਨੰਦਕ ਸਰਬ ਰੋਗ, ਸੰਤ ਕਾ ਨੰਦਕ ਸਦਾ ਬਜੋਗ, ਸੰਤ ਕਾ ਨੰਦਾ ਦੁਖ ਮਹਿ ਦੁਖ, ਨਾਨਕ ਸੰਤ ਪਾਵੈ ਤਾਂ ਉਸ ਕਾ ਪੀ ਹੋਏ ਮੋਖ, ਸੰਤ ਕਾ ਦੁਖੀ ਸਦਾ ਪਵਿੱਤ, ਸੰਤ ਕਾ ਦੁਖੀ ਕਿਸੈ ਕਾ ਨਿਮਿਤ, ਸੰਤ ਕਾ ਦੁਖੀ ਕਾ ਉਡਾਨ ਲਾਗੈ, ਸੰਤ ਕਾ ਦੁਖੀ ਕਾ ਸਭ ਤਿਆਗੈ, ਸੰਤ ਕਾ ਦੁਖੀ ਮਹਾ ਅਹੰਕਾਰੀ, ਸੰਤ ਕਾ ਦੁਖੀ ਸਦਾ ਬਕਾਰੀ, ਸੰਤ ਕਾ ਦੁਖੀ ਜਨਮ ਮਰ, ਸੰਤ ਕਾ ਦੁਖ ਨਾ ਸੁਖ ਦਟਾਰੈ, ਸੰਤ ਕਾ ਦੁਖੀ ਕਾ ਨਾਹੀ ਠਾਉ, ਨਾਨਕ ਸੰਤ ਪਾਵਨ ਲਈ ਮਿਲਾਇ, ਸੰਤ ਕਾ ਦੁਖੀ ਆਦਿ ਬੀਜ ਤੇ ਟੂਟੈ, ਸੰਤ ਕਾ ਦੁਖੀ ਕਿਤੇ ਕਾਜ ਨਾ ਪਾਇ ਹੂਚੈ, ਸੰਤ ਕੇ ਦੁਖੀ ਕਉ ਦਿਆਨ ਪਰਮਾਈ ਹੈ, ਸੰਤ ਕਾ ਦੁਖੀ ਉਜੜ ਪਾਈ ਹੈ, ਸੰਤ ਕਾ ਦੁਖੀ ਅੰਤਰ ਤੇਥ ਹੋਤ ਹੈ, ਜੋ ਸਾਸ ਬਿਨਾ ਮਿਰਤ ਕੀ ਲੋਤ ਹੈ, ਸੰਤ ਕੇ ਦੁਖੀ ਕੀ ਜੜ ਕਿਸੈ ਨਾਹੀ, ਆਵਨ ਵੀ ਜਾ ਪਿਹੀ ਖਾਹੀ, ਸੰਤ ਕੇ ਦੁਖੀ ਕਉ ਅਵਰਨ ਰਖਨਾ, ਨਾਨਕ ਸੰਤ ਪਾਵਤ ਲਈ ਉਭਾਰ, ਸੰਤ ਕਾ ਦੁਖੀ ਓ ਵੇਲ ਲਾਏ, ਜਿਉਂ ਜਲ ਵੀ ਹੋਣ ਵਛਲੀ ਤੜ ਫੜਾਏ, ਸੰਤ ਕਾ ਦੁਖੀ ਭੂਖਾ ਨਹਿ ਰਾਜਾ, ਜੋ ਪਾਵਕ ਈਦਨ ਨਹਿ ਧਰਾਵੈ, ਸੰਤ ਕਾ ਦੁਖੀ ਛੁਟਿਆ ਕੇ ਲੈ, ਜਿਉਂ ਬੂਆੜ ਦੇ ਲੈ ਖੇਤ ਮਾਹੀ ਦੁਹੇਲਾ, ਸੰਤ ਕਾ ਦੁਖੀ ਧਰਮ ਤੇ ਰਹਿਤ, ਸੰਤ ਕਾ ਦੁਖੀ ਸਦ ਮਿਥਿਆ ਕਹਿਤ, ਕਰਨ ਅਨੰਦ ਕਾ ਦੁਖੀ ਪਇਆ, ਨਾਨਕ ਜੋ ਦੁਖ ਪਾਵੈ ਸੋਈ ਥਿਆ, ਸੰਤ ਕਾ ਦੁਖੀ ਵਿਗੜ ਰੂਪ ਹੋਏ ਜਾਈ, ਸੰਤ ਕੇ ਦੁਖੀ ਕਉ ਦਰਗਹ ਮਿਲੈ ਸਜਾਇ, ਸੰਤ ਕਾ ਦੁਖੀ ਸਦਾ ਸਹਿਕਾਈ ਆ, ਸੰਤ ਕਾ ਦੁਖੀ ਨਾ ਮਰੈ ਨਾ ਜੀਵ ਆਈ ਆ, ਸੰਤ ਕੇ ਦੁਖੀ ਕੀ ਪੂਜਾ ਨਾ ਆਸਾ, ਸੰਤ ਕਾ ਦੁਖੀ ਉੱਠ ਚਾਲਾ ਨਿਰਾਸਾ, ਸੰਤ ਕਾ ਦੁਖ ਨਾ ਦ੍ਰਿਸ਼ਟਾ ਕੋਈ ਜਹਾ ਪਾਵੈ ਦਾਸਾ, ਕੋਈ ਹੋਏ ਪਇਆ ਕਰਦਨਾ ਮੇਟਾ ਕੋਈ, ਨਾਨਕ ਜਾਣਾ ਸੱਚਾ ਸੋਏ, ਸਭ ਕਾੜ ਦਿਸ ਕਿਉਹ ਕਰਨ ਆਰ, ਸਦਾ ਸਦਾ ਦਿਸ ਕਹੋ ਨਮਸਕਾਰ, ਪ੍ਰਭ ਕੀ ਉਸ ਤਦ ਕਰੋ ਦਿਨ ਰਾਤ, ਦਿਸਹ ਤਿਆਵਹੁ ਸਾਸ ਗ੍ਰਾਹ, ਸਭ ਕਾਸ਼ ਵਰਦ ਦਿਸ ਕਾ ਕੀਆ, ਜੈਸਾ ਕਰ ਦਹ ਕੋਥੀਆ, ਆਪਣਾ ਕੀ ਲਾਭ ਕਰਨ ਆਰ, ਦੂਸਰ ਕੌਣ ਕਹਿ ਵਿਚਾਰ, ਜਿਸਨੂੰ ਕਿਰਪਾ ਕਰੈ ਦਿਸ ਆਪਣਾ ਦੀ ਵਡਭਾਗੀ, ਨਾਨਕ ਜਨ ਸੀ ਸਲੋਕ, ਤਜਹੋ ਸਿਆਣਪ ਸੁਰ ਜਨਾ ਹੋ ਸਿਮ ਰਹੋ, ਹਰ ਹਰ ਆਈ ਈ ਕਾਸ, ਹਰ ਮਨ ਰਖ ਨਾਨਕ, ਦੁਖ ਪਰਮ ਪਾਵ ਜੈ ਅਸ਼ਟਪਦੀ ਮਾ, ਨੁਖ ਕੀ ਟੇਕ ਬ੍ਰਿਥੀ ਸਭ ਜਾਨ ਦੀਵਨ ਕੋਈ ਕਾ ਭਗਵਾਨ, ਜਸ ਕਾ ਦੀਆ ਰਹਿ ਅਗਾਏ, ਬਹੁਨਾ ਦਸਣ ਲਾਗਿਆ, ਮਾਰਾ ਰਖੈ ਕੁਆ ਮਾ, ਨੁਖ ਕਾ ਕਿਸ਼ਨ ਹਾਥ, ਤਿਸ ਕਾ ਕੰਬੂਜ ਸੁਖੇ ਤਿਸ ਕਾ ਨਵਰਾ ਕੰਠ ਪ੍ਰੋ, ਸਿਮਰ ਸਿਮਰ ਸਿਮਰ ਪ੍ਰਭ ਸੋਇ, ਨਾਨਕ ਬਿਘਨ ਨਾ ਲਾਗ ਕੋਈ, ਉਸਤਤ ਮਨ ਮਹਕਾਰ ਨਿਰੰਕਾਰ, ਕਰ ਮਨ ਮੇਰੇ ਸਦ ਵਿਵਹਾਰ, ਨਿਰਮਲ ਰਸਨਾਮ੍ਰਿਤ ਪੀਓ, ਸਦਾ ਸੁਹੀਲਾ ਕਰ ਲੀਹ ਜੀਓ, ਨੈਨਹੁ ਪੀਖ ਠਾਕੁਰ ਕਾ ਰੰਗ, ਸਾਧ ਸੰਗ ਬਿਨਸਾ ਸਭ ਸੰਗ, ਚਰਨ ਚਰਨ ਵਾਰ ਗੋਬਿੰਦ, ਮਿਠੇ ਭਾਵ ਜਪਿ ਅਰਬਿੰਦ, ਕਰ ਹਰ ਕਰਮ ਸਰਵਨ ਹਰ ਕਥਾ, ਹਰ ਦਰਗ ਨਾਨਕ ਪੂਜਨ ਮੱਥਾ, ਬੜ ਪਾਗੀ ਤੀ ਜਾਨ ਜਗ ਮਾਹ, ਸਦਾ ਸਦਾ ਕਿਉਂ ਗਾਇਆ ਹੀ, ਰਾਮ ਨਾਮ ਜੋ ਕਰਹਿ ਵਿਚਾਰ, ਸਿਰ ਧਨਵੰਤ ਕਰਨੇ ਸੰਸਾਰ, ਮਨ ਤਨ ਮੁਖ ਬੋਲ ਹਰ ਮੁਖੀ, ਸਦਾ ਸਦਾ ਜਾਨ ਹੋ ਤੀ ਸੁਖੀ, ਕੋਈ ਏਕ ਏਕ ਪਛਾਣ, ਇਹ ਤੋਤ ਕੀ ਉਹ ਸੋਜੀ ਜਾਨ, ਨਾਮ ਸੰਗ ਜਿਸ ਕਾ ਮਨ ਮਾਨਿਆ, ਨਾਨਕ ਤਿੰਨ ਨਿਰੰਜਨ ਜਾਨੇ, ਗੁਰਪ੍ਰਸਾਦ ਆਪਣਾ ਸੋਜੈ, ਤੁਸੀਂ ਜਨੋ ਤਰਸਨਾ ਬੋਝੈ, ਸਾ ਸੰਗ ਹਰ ਹਰ ਜਹ ਗਹਿਤ, ਸਰਵ ਰੋਗ ਤੇ ਉਹ ਹਰ ਜਨ ਰਹਿਤ, ਅਨੰਦਨ ਕੀਰਤਨ ਕੇਵਲ ਵਿਖਿਆਨ, ਗ੍ਰਹਿਤ ਮਾ ਸੋ ਨਿਰਬਾਨ, ਏ ਕੂਪਰਾ ਜਿਸ ਜਨ ਕੀ ਆਸਾ, ਤਿਸ ਕੀ ਕਟ ਕੇ ਜਮ ਕੀ ਫਾਸਤਾ, ਪਾਰ ਬ੍ਰਹਮ ਜਿਸ ਮਨ ਭੂਖ ਨਾਨਕ, ਤਿਸਹ ਨਾ ਲਾਗਹਿ ਦੁਖ, ਜਿਸ ਕੋ ਹਰ ਪ੍ਰਮਾਨ ਚੇਤ ਆਵੈ, ਸੋ ਸੰਤ ਸੁਹਿਰਾ ਨਹਿ ਡਲਾਵੈ, ਜਿਸ ਪ੍ਰਭ ਆਪਣਾ ਕਿਰਪਾ ਕਰੈ, ਸੋ ਸੇਵਕ ਕਹ ਕਿਸ ਤੇ ਡਰੈ, ਜੈਸਾ ਸਾਧ ਐਸਾ ਦ੍ਰਿਸ਼ਟਾਇਆ, ਆਪਣੇ ਕਾਰਜ ਮਹਿ ਸਮਾਇਆ, ਸੋਧਤ ਸੋਧਤ ਸੋਧ ਸੀ ਜਿਆ, ਗੁਰਪ੍ਰਸਾਦ ਤਦ ਸਭ ਜਿਆ, ਜਬ ਦੀ ਖਾਓ ਤਬ ਸਭ ਕਿਛ ਮੂਲ, ਨਾਨਕ ਸੋ ਸੂਖਮ ਸੋਇ ਅਸਥੂਲ, ਨਹਿ ਕਿਛ ਜਨਮੈ ਨਹਿ ਕਿਛ ਮਰੈ, ਆਪਣ ਚਲਦਾ ਆਪ ਹੀ ਕਰੈ, ਆਪਨ ਜਾਵਨ ਦ੍ਰਿਸ਼ਟਾ ਦ੍ਰਿਸ਼ਟਾ ਕੇ ਕਰ ਤਰ, ਸਭ ਸ੍ਰਿਸ਼ਟਾ ਆਪ ਸਗਲ ਮਹਾਪ, ਅਨਕ ਜੁਗਤ ਰਾਜ ਥਾ ਪਿਓ ਬਨਾਸੀ, ਨਹਿ ਕਿਛ ਕਾਂਡ ਧਾਰਨ ਧਾਰਹਿਉ, ਬ੍ਰਹਿਮੰਡ ਅਲਖਿ ਪੀਵ, ਪੁਰਖ ਪ੍ਰਤਾਪ ਜਪਾਇਤ, ਨਾਨਕ ਜਾਵ ਜਿਨ ਪ੍ਰਭ ਜਾਤਾ, ਸੋ ਸੋਭਾਵੰਤ ਸਗਲ ਸੰਸਾਰ ਉਦਰਾ ਧਨਵੰਤ, ਪ੍ਰਭ ਕੀ ਸੇਵਕ ਸਗਲ ਉਧਾਰਨ, ਪ੍ਰਭ ਕੇ ਸੇਵਕ ਦੁਖ ਵਿਸਾਰਨ, ਆਪਿ ਮੀਲ ਲਈ ਕਿਰਪਾਲ, ਗੁਰ ਕਾ ਸਭ ਜਾ ਪੈ ਨੇ, ਹਰ ਉਨਕੀ ਸੇਵਾ ਸੂਝ ਲਾਗੈ, ਜਿਸਨੂੰ ਕਿਰਪਾ ਕਰਹਿ ਬੜ ਭਾਗੈ, ਨਾਮ ਜਪਤ ਪਾਵੈ ਵਿਸਰਾਮ, ਨਾਨਕ ਤਿਨ ਪੁਰਖ ਕਉ ਉਤਮ ਕਰਮਾਨ, ਜੋ ਕਿਛ ਕਰੈ ਸੋ ਪ੍ਰਭ ਕਾ ਰੰਗ ਸਦਾ ਸਦਾ ਵਾਸਾ, ਹਰ ਸੰਗ ਸਹਿਜ ਸੁਭਾਈ ਹੁਵੈ, ਸੋਈ ਕਰਨ ਯਾਰ ਪਛਾਣੈ ਸੋਏ, ਪ੍ਰਭ ਕਾ ਕੀਆ ਜਨਮ ਮੀਠ ਲਗਾ, ਨਾ ਜੈਸਾ ਸਾ ਤੈਸਾ ਦ੍ਰਿਸ਼ਟਾ, ਨਾ ਜਿਸ ਤੇ ਉਪਜੇ ਤੇ ਹਮਾਹੇ ਸਮਾਏ, ਹੋਏ ਸੁਖ ਨਦਾਨ ਉਹਨੂੰ ਬਨਾਈ, ਆਪ ਸਕਵਾਬ ਦਿਨੋ ਮੈਂ ਨਾਨਕ ਪ੍ਰਭ ਜਾਨੀ ਕੋ ਜਾਨ ਸਲੋਕ ਸਰਬ ਕਲਾ ਪਾਰ, ਗੁਰ ਪ੍ਰਭ ਬਿਰਥਾ ਜਾਨ ਨਾਰ ਜਾ ਕੇ ਸਿਮਰਨ ਉਦਰੀਆ, ਨਾਨਕ ਦੇਹ ਵਲ ਹਾਰ ਅਸ਼ਟਪਦੀ ਟੂਟੀ ਗੰਢ, ਨਾਰ ਗੋਪਾਲ ਸਰਬ ਜੀ ਆਪ ਬ੍ਰਦ ਪਾਲ, ਸਗਲ ਕੀ ਚਿੰਤਾ ਜਿਸ ਮਨ ਵਾਹਿ, ਦੇਖਦੇ ਬਿਰਥਾ ਕੋਈ ਨਾ ਹਰੇ, ਮਨ ਮੇਰੇ ਸਦਾ ਹਰ ਜਾ ਪਿਆ, ਬਨਾਸੀ ਪ੍ਰਭਾ ਪਿਆ, ਬਾਪਨ ਕੀਆ ਕਛੂ ਨਾ ਹੋਏ, ਜੇ ਸਭ ਪ੍ਰਾਣੀ ਲੋਚਾ ਕੋਈ,
ਤਿਸ ਬੇਨ ਨਾਹੀਂ ਤੇਰਾ ਕਿਛ ਕਾਮ ਕਰ ਨਾਨਕ ਜਾਪੀ ਹਰ ਨਾਮ ਰੂਪ ਬੰਦੋਏ ਨਾਹੀਂ ਮੂਹ ਹੈ ਪ੍ਰਭ ਜੋ ਸਗਲ ਕਾਟ ਸੋ ਹੈ ਧਨਵੰਦਾ ਹੋਈ ਕਿਆ ਕੁ ਕਰਵੈ ਜਾਂ ਸਭ ਕਿਸ਼ ਦਿਸ ਕਰ ਦੀਆ ਦਰਬੈ ਆਇਤ ਸੂਰੈ ਜੇ ਕੋ ਕਹੈ ਵੈ ਪ੍ਰਭ ਕਰੈ ਬਿਨਾ ਕਹਿ ਦਾਵੈ ਜੇ ਕੋ ਹੋਏ ਵਹਿ ਦਾ ਤਾਰ ਦਿਸ ਦੀਨ ਹਰ ਜਨ ਗਾ ਵਰ ਜਿਸ ਗੁਰ ਪ੍ਰਸਾਦ ਉਟੈ ਰੋਗ ਨਾਨਕ ਸੁਭ ਜਨ ਸਦਾ ਰੋਗ ਜੋ ਮੰਦਰ ਕਾਉ ਥਮ ਥਮਨ ਤਿਉਂ ਗੁਰ ਕਾ ਸਬਦ ਮਨ ਹਮਨ ਜਿਉ ਪਾ ਖਾਣ ਨਾਵ ਚੜ ਤਰੈ ਪ੍ਰਾਣੀ ਗੁਰ ਚਰਨ ਲਗਤ ਨਿਹ ਤਰੈ ਜੋ ਅੰਧਕਾਰ ਦੀਪਕ ਪ੍ਰਗਾਸ ਗੁਰਦਰਸ਼ਨ ਦੀਖ ਮਨ ਹੋਈ ਵਿਗਾਸ ਜਿਉਂ ਮਹਾਂ ਉਦਿਆਨ ਮਹਾਂਮਾਰਗ ਪਾਉ ਤਿਉਂ ਸਾਧੂ ਸੰਗਲ ਜੋਤ ਪ੍ਰਗਟਾਵੈ ਤਿਉਂ ਸੰਤਨ ਕੇ ਬਾਦਸ਼ਾਹ ਤੂਰ ਨਾਨਕ ਹਰਿ ਲੋਚਾ ਪੂਰ ਮਨ ਮੂਰਖ ਕਾਹਿ ਬਿਲ ਲਾਈ ਆ ਪ੍ਰਭ ਲਿਖ ਕਾ ਲਿਖਿਆ ਪਾਈ ਆ ਦੁਖ ਸੁਖ ਪ੍ਰਭ ਦੇਵਨ ਹਾਰ ਪ੍ਰਤਿਆਗ ਨੂੰ ਤਿਸੈ ਚਤਾਰ ਜੋ ਕਾਸ਼ ਕਰੈ ਸੋਈ ਸੁਖ ਮਾਨ ਪੂਲਾ ਕਾਹਿ ਫਿਰ ਆਜਾਨ ਕੌਣ ਬਸਤ ਆਈ ਤੇਰਾ ਸੰਗ ਲਪਟ ਰਹੀ ਰਾਸ ਲੋਭੀ ਪਤੰਗ ਰਾਮ ਨਾਮ ਜਾਪ ਹਿਰਦੇ ਮਾਹ ਨਾਨਕ ਪਾਤ ਸੇਤੀ ਕਰ ਜਾਹਿ ਜਿਸ ਵਖਰ ਕੌ ਲੈ ਦੁਆਇਆ ਰਾਮ ਨਾਮ ਸੰਤਨ ਕਰ ਪਾਇਆ ਤਾ ਜਪ ਮਾਨ ਰਿਹੁ ਮਨ ਬੋਲ ਰਾਮ ਨਾਮ ਹਿਰਦੇ ਮਹ ਦੋ ਲਾ ਦੁਖੀ ਸੰਤ ਹੈ ਸੰਗ ਚਾਲ ਵਰ ਤਿਆਗ ਵਿਖਿਆ ਜੰਜਾਲ ਧਨ ਧਨ ਕਹਿ ਸਭ ਕੋਇ ਮੁਖੂਜਲ ਹਰ ਦਰਗਹ ਸੋਏ ਇਹੋ ਵਾ ਪਾਰ ਬਿਰਲਾ ਵਾ ਪਾਰ ਨਰ ਤਾਗ ਸਤਬਰ ਹਰ ਚਰਨ ਸਾਧ ਕੇ ਦੋਏ ਦੋਏ ਪੀਵਰ ਪ੍ਰਸਾਦ ਕੋ ਆਪਣਾ ਜੀਓ ਸਾਧ ਕੀ ਦੂਰ ਉਹ ਕਰ ਵਿਸਨਾ ਸਾਧੂ ਪਰ ਜਾਈਏ ਗੁਰਬਾਨ ਸਾਧ ਸਿਵਾ ਬੜ ਪਾਗੀ ਪਾਗਾ ਸਾਧ ਸੰਗ ਹਰ ਕੀਰਤਨ ਗਾਈਏ ਅਨਕ ਬੇਗਨ ਦੇ ਸਾਧੂ ਰਾਖਿਆ ਹਰ ਗੁਣ ਗਾਇਆ ਅੰਮ੍ਰਿਤ ਰਹਿ ਚਾਖੈ ਓਟ ਗਹਿ ਸੰਤ ਹੈ ਸਰਵ ਸੁਖ ਨਾਨਕ ਤਿਖ ਪਾਇਆ ਮਿਰਤ ਕਉ ਜੀ ਵਾਲ ਨਾਰ ਭੁਖ ਕਉ ਦੀਵਤ ਆਧਾਰ ਸਰਵ ਨਿਧਾਨ ਜਾ ਕੇ ਦ੍ਰਿਸ਼ਟੀ ਮਾਹੀ ਪੁਰਬ ਲਿਖ ਕਾ ਲੈਣ ਪਾਹਿ ਸਭ ਕਿਹ ਦਿਸ ਕਹੋ ਕਰਨਾ ਜੋਗ ਦਿਸ ਬਿਨਾ ਦੂਸਰ ਵੈ ਨਾ ਹੋਗ ਜਪ ਜਾਨ ਸਦਾ ਸਦਾ ਦਿਨ ਰਹਿਣੀ ਸਬਦ ਕੁਚ ਨਿਰਮਲ ਕਰਣੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਾਨਕ ਸੋ ਜਨ ਨਿਰਮਲ ਥੀਆ ਜਾ ਕੇ ਮਨ ਗੁਰ ਕੀ ਪ੍ਰਤੀਤ ਦਿਸ ਜਾ ਨਾਮ ਹਰ ਪ੍ਰਭ ਜੀਤ ਭਗਤ ਭਗਤ ਸੁਨੀ ਆਇ ਦੇਖ ਲੋਇ ਹਜਾ ਕੇ ਹਿਰਦੈ ਕੋਹੇ ਸਚ ਕਰਨੀ ਸਚ ਤਾਗਿ ਰਹਿਤ ਸਚ ਹਿਰਦੈ ਸਤ ਮੁਖ ਕਹਿਤ ਸਚ ਦ੍ਰਿਸ਼ਟ ਸਚ ਆਕਾਰ ਸਚ ਵਰਤਾ ਸਚ ਅਪਾਰ ਸਾਰ ਪਾਰ ਬ੍ਰਹਮ ਜਿਨ ਸਚ ਕਰ ਜਾਤਾ ਨਾਨਕ ਸੋ ਜਨ ਸਚ ਸਮਤ ਅਸਲੋਕ ਰੂਪ ਨਾਰੀ ਨਾਰੰਕਿਸ਼ ਤ੍ਰੇਹ ਗੁਣਤੀ ਪ੍ਰਾਪੇਨ ਤੇ ਸਹਿਬ ਜਾਇ ਨਾਨਕਾ ਜਿਸ ਹੋਵੈ ਸੋ ਪ੍ਰਸੰਨ ਅਸ਼ਟਪਦੀ ਅਵਨਾਸੀ ਪ੍ਰਮਾਨ ਮਹਿ ਰਾਖ ਮਾਨੁਖ ਕੀ ਤੁਪ੍ਰੀ ਤਿਆਗ ਦਿਖਦੀ ਪਰ ਨਾ ਕਿਸ ਕੋਇ ਸਰਵ ਨਿਰੰਤਰੀ ਕੋ ਸੋਏ ਆਪੇ ਬੀਨ ਆਪੇ ਦਾਨਾ ਗਹਿਰ ਗੰਭੀਰ ਗਹੀਰ ਸੁਜਾਨ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਦਾਨ ਦਇਆਲ ਬਖਸ਼ਣ ਸਾਹ ਤਿਰਗ ਚਰਨ ਪਾਵ ਨਾਨਕਾ ਮਨਿ ਹਨ ਰਾਮ ਮਨਸਾ ਪੂਰਨ ਸਰਨ ਜੋਗ ਜੋ ਕਰ ਪਾਇਆ ਸੋਈ ਹੋਗ ਹਰਨ ਪਰਨ ਜਾ ਕੇ ਨੇਤਰ ਫੋਰ ਤਿਸਕਾ ਮੰਤਰ ਨਾ ਜਾਨ ਹੋਰ ਨਦਰੂਪ ਮੰਗਲ ਸਾਧ ਜਾ ਕੇ ਸਰਵ ਥੁਕ ਸੁਣੀ ਅਹਕਾਰ ਤਾਕ ਰਾਜ ਮਹਾਰਾਜ ਜੋਗ ਮਹਿ ਜੋਗੀ ਤਾਪ ਮਹਿ ਤਪੀ ਸਤਰ ਗ੍ਰਹਿਤ ਮਹਿ ਭੋਗੀ ਤਿਆਏ ਤਿਆਏ ਭਗਤ ਸੁਖ ਪੈ ਨਾਨਕ ਦਿਹ ਪੁਰਖਾ ਕਿ ਅੰਤ ਨਾ ਪਾਇ ਜਾ ਕੇ ਲੀਲਾ ਕੀ ਮੇਤ ਨਾ ਸਕਲਦੀ ਵਾਰਿਆ ਵਗਾਹਿ ਪਿਤਾ ਕਾ ਜਨਮ ਕੀ ਜਾਣਾ ਪੂਤ ਸਕਲ ਪੁਰੀ ਆਪਣਾ ਸੂਤ ਸਮਾਤ ਗਿਆਨ ਧਿਆਨ ਜਿਨ ਦੀ ਜਾਂਦਾ ਸਨਮ ਧਿਆ ਵਹਿ ਹਸੀ ਤੇ ਹੁਗਣ ਵਹਿ ਜਗ ਪਰਮਾਇ ਜਨਮ ਮਰੈ ਫਿਰਾਵਾ ਜਾਈ ਊਚ ਨੀਚ ਦਿਸਕੀ ਅਸਥਾਨ ਜੈਸਾ ਜਨਾਵੈ ਦਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਪੀਹ ਕਰੈ ਇੱਕ ਰੰਗ ਨਾਨਾ ਵੇਦਗੀ ਨ ਵਿਸਥਾਰ ਪ੍ਰਭ ਅਮਨਾਸੀ ਅਕੰਕਾਰ ਨਾਨਾ ਚਲਦ ਕਰੀ ਖਨਵਾਇ ਪੂਰੇ ਹੁਕਮ ਸਭ ਠਾਇ ਨਾਨਾ ਵੇਦ ਕਰ ਬਨ ਤੋ ਬਨਾਇ ਆਪਣੀ ਕੀਮਤ ਆਪ ਪਾਈ ਸਭ ਘਾਟ ਦਸਕੇ ਸਭ ਦਸਕੇ ਠਾਉ ਜਪ ਜਪ ਜੀਵ ਨਾਨਕ ਹਰ ਨਾਮ ਨਾਮਕ ਤਾਰੇ ਸਗਲੇ ਜੰਦ ਨਾਮਕ ਤਾਰੇ ਖੰਡ ਬ੍ਰਹਿਮੰਡ ਨਾਮਕ ਤਾਰੇ ਸਿਮਰਤ ਵੇਦ ਪ੍ਰਾਣ ਨਾਮਕ ਤਾਰੇ ਸੁਨਨ ਗਿਆਨ ਧਿਆਨ ਨਾਮ ਕੇ ਤਾਰੇ ਆਗਾ ਸੁਪਾ ਤਾਲ ਨਮਕ ਤਾਰੇ ਸਗਲ ਆਕਾਰ ਨਮਕ ਤਾਰੀ ਪੁਰੀਆ ਸਭ ਪਵਨ ਨਾਮਕ ਸੰਗੁਦਰੇ ਸੰਸਰਾਵਨ ਕਰ ਕਿਰਪਾ ਜਿਸ ਆਪਣਾ ਨਾਮ ਲਾਇ ਨਾਨਕ ਚੌਥੀ ਪਾਤਮਾ ਸੋ ਜਨਗਤ ਪਾਏ ਰੂਪ ਸਤ ਜਾ ਕਰ ਸਤਿ ਅਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰ ਦੂ ਸਤ ਸਤ ਜਗ ਬਾਣੀ ਸਤ ਪੁਰਖ ਸਮਾਹ ਸਮਾਨ ਸਤ ਕਰਮ ਜਾ ਕੇ ਰਚਨਾ ਸਤ ਅਮੂਰ ਸਤ ਸਤ ਉਤਪਾਤ ਸਤ ਕਰਣੀ ਨਿਰਮਲ ਨਿਰਮਲੀ ਜਿਸ ਬੁਝਾਏ ਤੇ ਸਤ ਸਭ ਭਰੀ ਸਾਧ ਨਾਮ ਪ੍ਰਭ ਕਾ ਸੁਖਦਾਇ ਵਿਸਵਾਸ ਸਾਧ ਨਾਨਕ ਗੁਰ ਦੀ ਪਾਇ ਸਾਧ ਬਚਨ ਸਾਧ ਉਪਦੇ ਸਾਧ ਦੀ ਜਨ ਜਾ ਕਰਦਾ ਪ੍ਰਭ ਸਾਧ ਨਿਰਤਾ ਬੁਗ ਜਾ ਜੇ ਕੋਈ ਨਾਮ ਜਪਦ ਤਾ ਕੀ ਗਾਤ ਹੋਏ ਆਪ ਸਾਧ ਕੀ ਆ ਸਭ ਸਾਧ ਆਪ ਜਾਣ ਆਪਣੀ ਮੇਤ ਗਾਤ ਜਿਸ ਕੀ ਸ੍ਰੇਸ਼ਟ ਸੋ ਕਾਰਨ ਆਰਵ ਨਾ ਬੁਝ ਕਰਤ ਵਿਚਾਰ ਕਰਦੇ ਕਿ ਮੇਤ ਨਾ ਜਾਣ ਕੀ ਆ ਨਾਨਕ ਜੋ ਦੇਹ ਪਾਵ ਸੋ ਵਰਤੀ ਆ ਬਿਸਮ ਬਿਸਮ ਪੈ ਬਿਸਮਾਦ ਜਨ ਬੁਗ ਜਾਦ ਹੈ ਸਵਾਦ ਪ੍ਰਭ ਕਾ ਰੰਗ ਰਾਜ ਜਨ ਰਹਿ ਗੁਰ ਕਾ ਬਚਨ ਪਦਾਰਥ ਲਹੇ ਹੋਇਆ ਦਾਤੀ ਦੁਕਾਟ ਨਾਰ ਜਾ ਕਾ ਸੰਗ ਤਾਰਾ ਸੰਸਾਰ ਜਨ ਕਾ ਸਿਵ ਸੋਬੜ ਪਾਗੀ ਜਨ ਕਾ ਸੰਗੀ ਕਲੇ ਬਲਾ ਗਈ ਗੁਣ ਗੋਬਿਦ ਕੀਰਤਨ ਜਨ ਗਾਵੇ ਗੁਰੂ ਪ੍ਰਸਾਦ ਨਾਨਕ ਫਲ ਪਾਵੇ ਸਲੋਕ
ਆਦਿ ਸੱਚ ਜੁਗ ਆਦਿ ਸੱਚ ਹੈ ਪਿਓ ਸੱਚ ਨਾਨਕ ਉਸੀ ਪਿਓ ਸੱਚ ਅਸ਼ਟਪਦੀ ਚਰਨ ਸਾਧੁ ਸਾਧੁ ਪਰਸਨਾਰ ਪੂਜਾ ਸਾਧੁ ਸਤਿ ਸ਼ਿਵਦਾਰ ਦਰਸ਼ਨ ਸਾਧੁ ਸਤ ਵੇਖਨਾਰ ਨਾਮ ਸਾਧੁ ਸਤਿ ਧਿਆਵਨ ਹਾਰ ਸਾਧੁ ਸਤਿ ਸਵਤਾਰੀ ਆਪਿ ਗੁਣ ਆਪਿ ਗੁਣਕਾਰੀ ਸਭ ਸਾਧੁ ਸਤਿ ਪ੍ਰਭ ਭਗਤਾ ਸਰਦ ਸਾਧੁ ਸਤਿ ਜਸ ਸੁਨਤਾ ਭਜਨਾਰ ਕੋ ਸਤਿ ਸਉ ਨਾਨਕ ਸਾਧੁ ਸਤਿ ਪ੍ਰਭ ਸੋਏ ਸਤ ਸਰੂਪ ਹਿਰਦੈ ਜਨਮਾਨਿਆ ਕਰਨ ਕਰਮ ਤਨ ਮੁਰ ਪਛਾਨਿਆ ਜਾਗਰ ਦੈ ਵਿਸ਼ਵਾਸ ਪ੍ਰਭਾ ਤਤ ਗਿਆਨ ਤੇ ਸਮਾਨ ਪ੍ਰਗਟਾਇਆ ਪੈ ਤੇ ਨਿਰਪਾ ਹੋਏ ਬਸਾਨਾ ਜਿਹ ਤੇ ਉਪਜਿਆ ਤੇ ਹਮਾਹ ਸਮਾਨਾ ਵਸਤ ਮਾਹਿਰ ਵਸਤ ਗਡਾਈ ਤਾ ਕਉ ਬੇਨ ਨ ਕਹਿਣਾ ਜਾਇ ਬੁਗ ਜਾਇ ਬੁਗ ਜਨਾਰ ਬਵੀਕ ਨਾਰਾਇਣ ਮੇਰੇ ਨਾਨਕੇ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੂਜਾਰੀ ਠਾਕੁਰ ਕੇ ਸੇਵਕ ਹੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਨਿਰਮਲ ਦੀਤ ਠਾਕੁਰ ਕਾ ਸੇਵਕ ਜਾਨਾ ਸੰਗ ਪ੍ਰਭ ਕਾ ਸੇਵ ਨਾਮ ਕਰੰਗ ਸੇਵਕ ਪ੍ਰਭ ਪਾਲਾ ਨਾਰਾ ਸੇਵਕ ਰਖ ਨਿਰੰਕਾਰ ਸੋ ਸੇਵਕ ਜਹ ਦਇਆ ਪ੍ਰਭ ਤਾਰਾ ਨਾਨਕ ਸੋ ਸੇਵਕ ਸਾਸ ਸਾਸ ਸੁਮਾਰ ਆਪਣੇ ਜਨ ਕਾ ਪਰਦਾ ਟਾਕ ਆਪਣੇ ਸੇਵਕ ਸਰ ਪਰ ਰੱਖ ਆਪਣੇ ਦਾਸ ਕੋ ਦੇਵ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪ ਪਾਤ ਰੱਖ ਤਾ ਕਿ ਕਦ ਮੇ ਤੋ ਨਾ ਲਾਖ ਹੈ ਪ੍ਰਭ ਕੇ ਸੇਵਕ ਕਾ ਕੋ ਨਾਮ ਪਾਹੁ ਚੈ ਪ੍ਰਭ ਕੇ ਸੇਵਕ ਉਚਤੇ ਉਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਹਿ ਦੇਹ ਪ੍ਰਗਟਾਇਆ ਨੀਕੀ ਕੀਰੀ ਮਹ ਕਲ ਰੱਖ ਪਸਮ ਕਰ ਲਸਕਰ ਕੋ ਲਾਖ ਜਿਸ ਕਾ ਸਾਸਨ ਕਰਤ ਆਪ ਤਾ ਕੋ ਰੱਖ ਤੁ ਦੀ ਕਰ ਹਾ ਤੂੰ ਮਾਨਸ ਯਤਨ ਕਰਤ ਵਹ ਪਾਤ ਤਿਸ ਕੀ ਕਰਤ ਵਹ ਬਿਰਥ ਜਾਤ ਮਾਰਾ ਨ ਰੱਖ ਵਰ ਨ ਕੋਈ ਸਰਬ ਜੀਆ ਕਰ ਰੱਖ ਸੋਏ ਕਾਹੇ ਸੋਚ ਕਰ ਹਰਿ ਪ੍ਰਾਣ ਜਪ ਨਾਨਕ ਪ੍ਰਭ ਲਾਖ ਵਡਾਣੀ ਵਾਰੰ ਵਾਰ ਵਾਰ ਪ੍ਰਭ ਜਪਿਆ ਪੀ ਅੰਮ੍ਰਿਤ ਹਮਾਨ ਤੰਤਰ ਪਿਆ ਨਾਮ ਰਤਨ ਜਿਨ ਗੁਰਮੁਖ ਪਾਇਆ ਦੇਸ ਕੀ ਸ਼ਵਰ ਨਾਹੀਂ ਦ੍ਰਿਸ਼ਟਾਇਆ ਨਾਮ ਧਨ ਨਾਮ ਰੂਪ ਰੰਗ ਨਾਮ ਸੁਖ ਨਾਮ ਕਾ ਸੰਗ ਨਾਮ ਰਾਹ ਜੋ ਜਾਨ ਤ੍ਰਿਪਤਾ ਨਿਮਾਨ ਤਨ ਨਾਮ ਨਾਮ ਸਮਾਨੀ ਉਠਤ ਬੈਠਤ ਸੋਭਤ ਨਾਮ ਕਹ ਨਾਨਕ ਜਨ ਕਾ ਸਦ ਕਾਮ ਬੋਲ ਜਹ ਜਿਹ ਬਾਦ ਨਰਾਦ ਪ੍ਰਭ ਆਪਣਾ ਜਨ ਕਿਵੇਂ ਦਾਦ ਕਰਹ ਭਗਤ ਆਤਮ ਕੈ ਜਾਈ ਪ੍ਰਭ ਆਪਣੇ ਸਿਉਂ ਰਹਿ ਸਮਾਏ ਜੋ ਹੁਆ ਹੋਵਤ ਸੋ ਅਜਾਨ ਪ੍ਰਭ ਆਪਣੇ ਕਾ ਗੁਣ ਪਛਾਣ ਤਿਸ ਕੀ ਮਹਿ ਮਕਾਨ ਬਖਾਨ ਤਿਸ ਕਾ ਗੁਣ ਕਹੀ ਕ ਨਾ ਜਾਨ ਆਠ ਪਹਿਰ ਪ੍ਰਭ ਵਸੈ ਹਜੂਰੇ ਕਹ ਨਾਨਕ ਸ੍ਰੀ ਜਨ ਪੂਰੇ ਮਨ ਮੇਰੇ ਤਿਨ ਕੀ ਓਟ ਲਿਖ ਮਨ ਤਨ ਆਪਣਾ ਤਿਨ ਜਾਨ ਦੇਹ ਜੇਨ ਜਾਨ ਆਪਣਾ ਪ੍ਰਭੁ ਪਛਾਤਾ ਸੋ ਜਾਨ ਸਰ ਥੋਕਾ ਦਾਤਾ ਤਿਸ ਕੀ ਸਰਨ ਸਰ ਸੁਖ ਪਾਵਹਿ ਤਿਸ ਕਾ ਦਰਸ ਸਭਾ ਮਿਟਾਵਹਿ ਅਵਰ ਸਿਆਨ ਸਗਲੀ ਛਾੜ ਦਿਸ ਜਨ ਕਿ ਤੂੰ ਸੇਵਾ ਲਾਗਾ ਜਾਨਾ ਹੋਵੀ ਤੇਰਾ ਨਾਨਕ ਦਿਸ ਜਨ ਕੇ ਪੂਜਾ ਹੋ ਸਾਧ ਪੈਰਾ ਸਲੋਕ ਸਾਧ ਪੁਰਖ ਜਨ ਜਾਣਿਆ ਸਾਧੁਗੁਰ ਦਿਸ ਕਾ ਨਾਮ ਦਿਸ ਕਾ ਸੰਗ ਸਿੱਖ ਉਦਰਾ ਨਾਨਕ ਅਰਗੁਣ ਗਾਵ ਅਸ਼ਟਪਦੀ ਸਾਧਗੁਰ ਸਿੱਖ ਕਰ ਅਪਰਾਧ ਪਾਲ ਸਿਵਕ ਅਗੁਰ ਸਦਾ ਦਇਆਲ ਸਿੱਖ ਕੀ ਗੁਰ ਦੁਰਮਤ ਮਲ ਹੈਰਾ ਗੁਰ ਬਚਨ ਹਰ ਨਾਮ ਉਚਰਾ ਸਾਧਗੁਰ ਸਿੱਖ ਬੰਧਨ ਕਾਟ ਗੁਰ ਕਾ ਸਿੱਖ ਵਕਾਰ ਧਿਆਟ ਸਾਧਗੁਰ ਸਿੱਖ ਨਾਮ ਤਾਨ ਦੀ ਗੁਰ ਕਾ ਸਿੱਖ ਉੜ ਪਾਗੀ ਹੀ ਸਤਿਗੁਰ ਸੇਖਾ ਹਰਦ ਪਲਦ ਸਵਾਰ ਨਾਨਕ ਸਾਧਗੁਰ ਸੇਖਾ ਜੀ ਅਨਾਲ ਸੁਮਾਰ ਗੁਰ ਕਾ ਗ੍ਰਿਹ ਸੇਵਕ ਜੋ ਰਹਿ ਗੁਰ ਕੀ ਆਗਾ ਮਨ ਮਹ ਸਹਿ ਆਪਸ ਕਉ ਕਰ ਕਾਸ਼ ਨਾ ਜਨਾਵੈ ਹਰ ਹਰ ਨਾਮ ਰਦਾ ਸਦ ਤੀ ਆਵੈ ਮਨ ਵਿਚਾਰ ਸਤਿਗੁਰ ਕਾ ਪਾਸ ਤੇ ਸੇਵਕ ਕੀ ਕਾਰਜ ਰਾਹ ਸੇਵਾ ਕਰ ਤੁ ਨਿਸ਼ਕਾਮੀ ਤਿਸ ਕਾ ਹੋਤ ਪ੍ਰਭ ਸਵਾਮੀ ਆਪਣੀ ਕਿਰਪਾ ਜ ਸਾਬ ਕਰੀਏ ਨਾਨਕ ਸੋ ਸੇਵਕ ਗੁਰ ਕੀ ਮਾਤਾ ਲਈ ਵੀ ਸਵੇ ਗੁਰ ਕਾ ਮਨ ਮਾਨਾ ਸੋ ਸੇਵਕ ਪਰਮੇਸ਼ਰ ਕੀ ਗਾਤ ਜਾਨ ਸੋ ਸਾਧਗੁਰ ਜੀ ਸਿਰੇ ਦਾ ਹਰ ਨਾਵਾਨ ਕੁਬੈਰ ਗੁਰ ਕਬਲ ਜਾਓ ਸਰਵ ਨਦਾਨ ਜੀ ਕਾ ਦਾਤਾ ਅਠ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਜਨ ਜਨਮ ਪਾਰ ਬ੍ਰਹਮ ਜੀ ਕਹਿ ਆਪ ਨ ਕਹਿ ਪਰਮ ਸਹਿ ਸਸਿਆਨ ਬਲਿਆ ਨਾ ਜਾਈ ਨਾਨਕ ਐਸਾ ਗੁਰ ਬੁਟ ਪਾਗ ਪਾਈ ਹੈ ਸਫਲ ਦਰਸ਼ਨ ਵੇਖ ਦਬਨ ਜੀਤ ਪਰ ਸਤ ਜਨ ਗਾਤ ਨਿਰਮਲ ਜੀਤ ਭੇਟ ਸੰਗ ਰਾਮ ਗੁਰ ਰਵੀ ਪਾਰ ਬ੍ਰਹਮ ਕੀ ਦਰਗਾਹ ਗਵੇ ਸੁਨ ਕਰ ਬਚਨ ਕਰਨ ਆਇਆ ਗਾਨੇ ਮਨ ਸੰਤੋਖ ਆਦਮਪਤੀਆ ਨੇ ਪੂਰਾ ਗੁਰਾ ਖਿਆ ਜਾ ਕਮੰਤਰ ਅੰਮ੍ਰਿਤ ਦ੍ਰਿਸ਼ਟ ਵੀ ਖਾਵੇ ਸੰਤ ਗੁਣ ਬੇਅੰਤ ਕੀਮਤ ਨਹਿ ਪਾਏ ਨਾਨਕ ਜਿਹ ਪਾਵੇ ਤਹਿ ਲੈ ਮਿਲਾਏ ਜਿਹ ਬਾਏ ਕ ਅਵਸਥਾ ਤਨੇਕ ਸਾਧੁ ਪੁਰਖ ਪੂਰਨ ਬਬੀ ਕਾਹ ਬੋਲ ਨਾ ਪਹੁੰਚਤ ਪ੍ਰਾਣੀ ਅਗਮੈ ਗੋਚਰ ਪਰਮ ਨਿਰਬਾਨੀ ਨਿਰਾਹਾਰ ਨਿਰਵੈਰ ਸੁਖਦਾਇ ਤਾ ਕੀਮਤ ਕਿਨਾ ਨਾ ਪਾਏ ਅਨਕ ਭਗਤ ਬੰਧਨ ਨਿਯੁਤ ਕਰ ਚਰਨ ਕਮਨ ਹਿਰਦਾ ਸਿਮਰਹਿ ਸਾਧ ਬਲਹਾਰੀ ਸਤਿਗੁਰ ਆਪਣੇ ਨਾਨਕ ਜਿਹ ਪ੍ਰਸਾਦ ਸਭ ਪ੍ਰਭ ਜਪਨੇ ਹੋ ਹਾਰ ਰਸ ਪਾਵੈ ਜਨ ਕੋਈ ਅੰਮ੍ਰਿਤ ਪੀਵੈ ਅਮਰਸ ਹੋਏ ਉਸ ਪੁਰਖ ਕਾ ਨਾਹ ਕਦੇ ਬਿਨਾਹ ਜਾ ਕੇ ਮਨ ਪ੍ਰਗਟਿ ਗੁਣਤਾ ਸਾਠ ਪੈਰ ਹਰ ਕਾ ਨਾਮ ਲਈ ਸਜਬ ਦੀ ਸੇਵਕ ਦੀ ਮੂਹ ਮਾਇਆ ਕਾ ਸੰਗਨਾ ਲਈ ਮਨ ਮਹਾਰਾਖ ਹਰ ਹਰੀਕ ਅੰਧਕਾਰ ਦੀਪਕ ਪ੍ਰਗਾਸ਼ ਨਾਨਕ ਪਰਮੂਹ ਦੁਖ ਤਹਿ ਤੇ ਨਾਸੇ ਤਬ ਨਵਾਹ ਠਾਂਡ ਵਰਤੇ ਆਨੰਦ ਪੈ ਦੁਖ ਨਾਠੀ ਪਾਏ ਜਨ ਬਨ ਕੇ ਮਿਟੇ ਆਦੇਸ ਸਾਧੂ ਕੇ ਪੂਰਨ ਉਪਦੇਸੇ ਭਾਉ ਚੂਕਾ ਨਿਰਭਾਉ ਹੋਏ ਬਸ ਸਗਲ ਵਿਆਦ ਮਨ ਦਿਖਾਇ ਨਸੇ ਜਿਸ ਕਾ ਸਾਧਨ ਕਿਰਪਾ ਤਾਰੀ ਸਾਧ ਸੰਗ ਜਬ ਨਾਮ ਮੁਰਾਰੀ ਥੇਤ ਪਾਈ ਚੁਕੇ ਪ੍ਰਮ ਗਮਨ ਸੋ ਨਾਨਕ ਹਰ ਹਰ ਜਾ ਸਰਵ ਨਿਰਗੁਣਾਵ ਸਰਗੁਣ ਵੀ ਉਹੀ ਕਲਾ ਤਾਰੇ ਜਨ ਸਗਲਿਮ ਵੋਹੀ
अपने चरित प्रव्याप बनाए अपनी क्यों दया पाए हार बिन दूजा ना ही कोई सर्वंदर अंतरिक सोयोत पोत रव्या रूप रंग पै प्रकाश साध का संग रच रचना अपनी कल दारी अनकबा नानक बल हरि सलोक साथ ना चाल बिन भजन बिखिया सगरी शार हर हर नाम कमाव ना नानक हो तन सार अष्टपदी संत जना मेल करह विचारी सिम नाम आधार और उपाव समीत विसार चरण कमल रेद महाप्रतार हो कर्म कारण सुप्रभ सम्राट दृढ़ कर गहो हो नाम हरवाथ यहो तन सन चह हो वह भगवंत संत जन कर रुणवंती का सराख मन वाह सर्व रोग नानक मिट जाहि जिह तन कव चार कुण टोठ तव सो तन हर शिवत पाव जे ससोख का नित बाछ वीत सो सुख साधु संग प्रीत जे ससो बा कव कर परिकरण सा सो बज हर की शरणी अन के पावि रोग न जाय रोग मिट हरव खदलाई सर्व निदान महा नाम निदान जप नानु दर्घ प्रवान मन प्रबोध हर का नाय दह दह ताव ताव ठाय ता को विघ्न न लग को जाकर दस हर सोय काल तीर्थ हर नाम सिमर सिमर सदा सुख पाय उपाव बिन सह पूर्ण होया सुभगत भया तुम प्रकाश तीर्थ कार जाय बसा बनासी कह नान काट जम फासी तत विचार कह जन साचा जन्म मर सुका चुका चा आवागमन मिटै प्रभु शिवा त्याग शरण कर दी वह रतन जन्म कहो उदार हर हर सिमर प्राण आधार अन के पवन छूट नारी सिमरत सा सत बी दे विचार हर के भगत कर हम मन लाय मन बन छतनान फल पाय संग न चार हतेरा तना तू क्या लुटावे हम मूर्ख मरा सतमीत कुटाम बर बनता इनती कहु तुम कवन सनाथ राज रंगमय विस्तार इनती कहु कवन छुटकार आस स्थिर अथ स्वर जूठ डंफ जूठ पा सार जिंदी दह बुझा न बिगा न ना विसा नान पुछता न गुर की बात तू लिख ए अन भगत बिना बड़ू बेस्या ने हर की भगत कर हूँ मन मीत निर्मल हो तुम्हारो चीत चरण कमल राख मन वाहि जन्म जन्म के गिर बिख जाहि आप जप अवरा नाम जपाव सुनत कहत रहत गत पाव सार पूत सतर कु नाम सहज सुभाव नान गुन गाव गुन गावत तेरी उतर समैल बिन सजा होम बिख फैल हुहि अचिंत बस सुखनाल सास ग्रह स नाम सुमैल शाड सियन सगरी मना सत्संग पावे सहज तना हर पूंजी संच कर व्यवहारी हर सुख दर का जयकार सर्व निरंतरी को देख कहो नानक जाके मस्तक लिखी कुजा पी कु सलाही एक सिमरे कुमारा ही उसके गुण गावन अंत मंतन जाब एक भगवान ती कु एक हरिया पूरन पूरे प्रव्या बनक विस्तारिक तिप एक आराध प्राशत गय मंत्र अंतरिक प्रव्राता गुरु प्रसाद नानक एक जाता श्लोक फिरत फिरत प्रभ आया पर तव शरणाय नानक प्रभ इंदी अपनी भक्ति लाय अष्टपति जाच जान जाच प्रवदान कर कृपा दीव हर नाम साजन की मांगा तूर उपार ब्रह्म श्रद्धा पूर सदा सदा प्रभु के गुण गाव सा सा प्रभु तुम दयाव चरण कमल सुन लाग प्रीत भगत करो प्रभु की नियत नीत एक ओट एक आधार नानक मंगना प्रभु सार प्रभु की दृष्ट महा सुख होया रह पा बेला कोई दिन चाख्या से जान्द्र बता ने पूर्ण पुरख ने हिमला ने सुबर परि प्रेम रस रंग बजाय चाव साध का संग परि शरणान सब त्याग अंतर प्रकाश दिन विलाग उड़पाग जपिया प्रभ सूर्य नानक नावृति सुख शिवक्य मन सा पूरी पय साधु गुरदी निर्मल मदलाई जन कबरा हुए दयाल शिवक्यों सदन हाल बंधन काट मुक्त जन पया जन्म मरण दूप राम गया ये छुन सरदा सा पूरी रव रहया साध संग हजूरी जिसका साध दिन लिया मिलाय नानक भगति नाम समाई सो क्यों बिसरा जी कार न बन सुख बिसरा जी की आ जान सुख बिसरा जन सब किश दिया सुख बिसरा जी जीवन जिया सुख बिसरा जी अगन महाराख है गुरु प्रसाद को बेला लायक है सो क्यों बिसरा जी विखति काड है जन्म जन्म का टूटा गाड है गुरपुर दाती है बुझाया प्रभु अपना नानक जान दिया साजन संत करो यो का मन त्याग जप हर नाम सिमर सिमर सिमर सुख पायब हाब जप हब रह नाम जपायब हो भगत पाय दरगा संसार बिन भक्ति तन हो शीशार सर्व कल्याण सुख निदनाम बुरत जद पाए विश्राम सकल दुख आवत नास नानक नाम जप हवंता सुभ जी प्रीत प्रेम रह चावन तनांतरि स्वाव नेत्र पेह दरस सुख मन बिकस साध चरण तुय भगत जनक मन तन रंग बेला को उपाव संगिक वह दीजा करमया गुरु प्रसाद नाम जप लया दाय की उपमा कहि न जाय नानक रह सर्व समाय प्रभ बक्सा दयाल भगत वश सदा कृपाल अनाथ नाथ गोविंद गोपाल सर्व कटा करत प्रत पालाद प्रकारण करतार भगत जनक प्राणाद हर जो जो जप सोई पुनीत भगत पाय लाभ मन हीत
ਹਮ ਨਿਰਗੁਣੀ ਐਰ ਨੀਚ ਅਜਾ ਨਾਨਕ ਤੁਮਰੀ ਸਰਨ ਪਰਖ ਭਗਵਾਨ ਸਰਬ ਵੈਕੁੰਠ ਮੁਕਤ ਮੋਖ ਪਾਈ ਕਿ ਨਿਮ ਖਰ ਕੇ ਵਨ ਗਾਇ ਜਨ ਕਰਾਇ ਭੋਗ ਵਡੇ ਆਈ ਹਰਿ ਕੇ ਨਾਮ ਕੀ ਕਥਾ ਮਨ ਪਾਈ ਵਹ ਭੋਜਨ ਕਾ ਪ੍ਰਸੰਗੀ ਦਰਸਨਾ ਜਾਪਤੀ ਹਰਹ ਨੀਤ ਪਹਿਲੀ ਸੋ ਕਰਣ ਸੋਭਾ ਧਨਵੰਤ ਹਿਰਦਾ ਬਸ ਪੂਰਨ ਗੁਰਮੰਤ ਸਾਸੰਗ ਪ੍ਰਭਦੀ ਹੁਨਿਵਾਇ ਸਰਬ ਸੁਖ ਨਾਨਕ ਪ੍ਰਗਾ ਸਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਣ ਕੀ ਨਾਨਕਾ ਪੀਹੀ ਫਿਰ ਜਾ ਬਸ਼ਟਪਦ ਜਬ ਆਕਾਰਿ ਹੋ ਕਾਸ਼ ਨੰਦ ਰਸਤੀ ਦਾ ਬਾਪੁਨ ਦਬ ਕਹਿ ਦਿਉਦਾ ਜਬ ਧਾਰੀ ਆਪਣ ਸੁਨ ਸਮਾਧ ਤਾਬ ਵੈਰ ਵਿਰੋਧ ਕੇਸ ਸੰਕਮਾਦ ਜਬ ਇਸਕਾ ਵਰਣ ਚੀਹਨ ਨਾ ਜਾਪਤ ਤਬ ਹਰ ਸੋਗ ਕਹੁ ਕਿਸ ਵਿਆਪਤ ਜਬ ਆਪਣ ਆਪ ਆਪਾਰ ਬ੍ਰਹਮਤਾ ਮੂਹ ਕਹਾ ਕਿਸਬਦ ਪਰਮਾਪਨ ਖੀਰਾ ਵਰ ਤੀਜਾ ਨਾਨਕ ਕਰਨਿਆ ਨਾ ਦੂਜਾ ਜਬ ਹੂਵਤ ਪ੍ਰਭ ਕੇਵਲ ਤਨ ਤਾਬ ਬੰਦ ਮੁਕਤ ਕਹੋ ਕਿਸ ਕਹੋ ਕਨ ਜਾਵੀ ਕਹ ਹਰ ਅਗਮਾ ਪਾਰ ਤਬ ਨਰਕ ਸੁਰਗ ਕਹੋ ਕਾਉਨ ਅਵਤਾਰ ਜਬ ਨਿਰਗੁਣ ਪ੍ਰਭ ਸਹਿਜ ਸੁਭਾਈ ਤਬ ਸਿਵ ਸਕਤ ਕਹੋ ਕਿ ਤਠਾਈ ਜਬ ਆਪ ਹੈ ਆਪ ਆਪਣੇ ਜੋ ਅਵਤਾਰ ਹੈ ਤਬ ਕਵਨ ਨਿਡਰ ਕਵਨ ਕਰ ਡਰ ਆਪਣ ਚਲ ਦਾਵ ਕਰਨ ਨਾਨਕ ਠਾਕੁਰ ਅਗਮਾ ਪਾਰ ਅਵਨਾਸੀ ਸੁਖ ਆਪਣਾਸਨ ਤਹ ਜਨਮ ਵਰਨ ਕਹੋ ਕਹ ਵਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਾਬ ਜਮ ਕਿਤਰਾਸ ਕਹ ਹੋ ਕਿਸ ਹੋਏ ਜਬ ਅਵਗਤ ਆ ਗੋਚਰ ਪ੍ਰਭ ਇਕਾ ਤਬ ਚਿਤ੍ਰ ਗੁਪਤ ਕੇਸ ਪੂਛਤ ਲਿਖਾ ਜਬ ਨਾਥ ਨਿਰੰਜਨ ਆ ਗੋਚਰਾ ਗਾਧੀ ਤਬ ਕਉ ਛੁਟੇ ਕਉ ਬੰਧਨ ਬਾਧਿ ਆਪਣਾ ਆਪ ਹੀ ਆਚਰ ਜਾ ਨਾਨਕ ਆਪਣ ਰੂਪ ਆਪ ਹੀ ਅਪਰ ਜਾ ਜਹ ਨਿਰਮਲ ਪੁਰਖ ਪੁਰਖ ਪਾ ਦੋਤਾ ਤਹ ਬਿਨ ਵੈੜ ਕਹ ਹੋ ਕਿਆ ਦੋਤਾ ਜਹ ਨਿਰੰਜਨ ਨਿਰੰਕਾਰ ਨਿਰਵੈਨ ਤਹ ਕੌਣ ਕਉ ਮਾਨ ਕੌਣ ਅਭਿਮਾਨ ਜਹ ਸਰੂਪ ਕੇਵਲ ਜਗਦੀਸ਼ ਤਹ ਸ਼ਾਲ ਸ਼ਦਰ ਲਗਤ ਕਹੁ ਕੀਸ ਜਹ ਜੋ ਸਰੂਪ ਜੋ ਸੰਗ ਸੁਮਾਵੈ ਤਹ ਕਿਸੈ ਭੂਖ ਕਵਨ ਦ੍ਰਵਤਾਵ ਕਰਨ ਕਰਾਵਨ ਕਰਨ ਆਨੰਦ ਕਰ ਦਿਕਾ ਨਾ ਸੁਮਾਰ ਜਬ ਆਪਣੇ ਸੁਭਾਪਨ ਸੰਗ ਬਨਾਈ ਤਬ ਕਵਨ ਵਾਏ ਬਾ ਮਿੱਤਰ ਸੁਤ ਪਾਏ ਜਹ ਸਰਬ ਕਲਾ ਆਪ ਹੈ ਪ੍ਰਵੀਨ ਤਹ ਬੇਦ ਕਤੀਬ ਕਹ ਕੁਚੀਨ ਜਬ ਆਪਣ ਆਪ ਆਉਰ ਤਾਰ ਤਬ ਸਗਨ ਅਪਸਗਨ ਕਹ ਵਿਚਾਰ ਜਹ ਆਪਣ ਊਚ ਆਪਣਾ ਨੀਰਾ ਤਹ ਕੌਣ ਠਾਕੁਰ ਕੌਣ ਕਹੀਆ ਚੀਰਾ ਬਿਸਮਨ ਬਿਸਮਰੇ ਬਿਸਮਾ ਨਾਨਕ ਮਨਿਕਾ ਜਨ ਆਪ ਜਹ ਛਾਲਿਆ ਛੇਦ ਅਭੇਦ ਸਮਾਇਆ ਊਹ ਕਿਸ ਵਿਆਪਤ ਮਾਇਆ ਉਸ ਕੋ ਆਪ ਆਦੀਸ ਤੇਹੋ ਗੁਣ ਕਾ ਨਾਹ ਪ੍ਰਵੇਸ ਜਹ ਏਕ ਏਕ ਏਕ ਭਗਵੰਤਾ ਤਹ ਕੌਣ ਅਚਿੰਤ ਕਹਿਲਾ ਕੇ ਚਿੰਤਾ ਜਹ ਆਪਣ ਆਪ ਆਪਦੀ ਆਰਾ ਤਹ ਕੌਣ ਕਥੈ ਕੌਣ ਸੁਨਨੇ ਹਰ ਬਾ ਬੇਅੰਤ ਊਚ ਤੇ ਊਚਾ ਨਾਨਕ ਆਪ ਸਕਾਉ ਆਪ ਹੈ ਬਾਹੂਚਾ ਜਹ ਆਪ ਰਚਿਓ ਪ੍ਰਪੰਚ ਆਕਾਰ ਤੇਹੋ ਗੁਣ ਮਹਿ ਕਿਨੋ ਵਿਸਥਾਰ ਪਾਪ ਉਹਨਾਂ ਦਾ ਭਈ ਕਹਾਵਤ ਕੋ ਨਰ ਕੋ ਸਰਗਵੰਸ਼ਾਵਤਾਲ ਜਾਲ ਮਾਇਆ ਜੰਜਾਲ ਹਉ ਮੈਂ ਮੂਹ ਪਰਮ ਪੈ ਪਰ ਦੁਖ ਸੁਮਾਨ ਅਪਮੈ ਨਾਨਕ ਪ੍ਰਕਾਰ ਕੀ ਉਪਖਿਆ ਨਾ ਆਪਣੀ ਖਿਲਾਵ ਕਰ ਦੇਖੈ ਖੇਲ ਸੰਕੋਚਾ ਤਾ ਨਾਨਕੀ ਕਹਿ ਜਹ ਅਵਗਤ ਭਗਤ ਤਹ ਆਪ ਜਹ ਪਸਰਾ ਪਾ ਸਾਰ ਸੰਤ ਪ੍ਰਤਾਪ ਦੁਖ ਪਾਹ ਕਹਿ ਆਪ ਹੈ ਧਨ ਉਨ ਕੀ ਸੋਭਾ ਨੁਹ ਬਨੀ ਆਪ ਹੈ ਕਉਦ ਕਰੈ ਅਨੰਦ ਚੋਜ ਮਹਿਰਾ ਭੁਗ ਨਿਰਜੋਗ ਜਹ ਪਵਤ ਸਭ ਨਾਇ ਲਾਵ ਜਹ ਪਵਤ ਖੀਲ ਖਿਲਾਵੀ ਸੁਮਾਰਾ ਥਾ ਅਗਨ ਤਾ ਤੋਲੈ ਜਿਉਂ ਬੁਲਾਵ ਤਿਉਂ ਨਾਨਕ ਦਾਸ ਬੋਲੈ ਸਲੋਕ ਜੀ ਐ ਜੰਦ ਕੇ ਠਾਕੁਰ ਆਪ ਵਰਤਨਾਰ ਨਾਨਕੀ ਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾ ਰਾਸ਼ਟਰਪਤੀ ਆਪ ਕਥੇ ਆਪ ਸੁਨਨੇ ਹਾਰ ਆਪ ਹੀ ਕਾ ਵਿਸਤਾਰ ਜਾਤ ਪਵਤਨ ਸ੍ਰਿਸ਼ਟੀ ਉਪਾਇ ਆਪਣਾ ਪਾਣੀ ਲੈ ਸਮਾਏ ਤੁਮ ਤੀ ਭੇਨ ਨਹੀਂ ਕਿਸ਼ ਹੋਇਆ ਆਪਣ ਸੂਤ ਸਭ ਜਗਤ ਪੁਰੇ ਜਾ ਕੋ ਪ੍ਰਭ ਜੀ ਆਪ ਜਾਏ ਸਚ ਨਾਮ ਸੋਈ ਜਨ ਪਾਈ ਸੋ ਸਮੁੰਦਰ ਸੀ ਤਤ ਕਾ ਬੀਤਾ ਨਾਨਕ ਸਭ ਸ੍ਰਿਸ਼ਟ ਕਾ ਜੀਤਾ ਜੀ ਅਜੰਤਰ ਸਭ ਤਾ ਕਹਾ ਦੀਨ ਦਿਆਲ ਅਨਾਥ ਕੁਨਾਥ ਜਸ ਰਾਖਦ ਕੋਇ ਨਾ ਮਾਰਾ ਸੋ ਮੂ ਅਜ ਮਨ ਵਸਾਰ ਤਿਸ ਤਾਜ ਅਵਰ ਕਹਾਂ ਕੁ ਜਾਏ ਸਭ ਸ੍ਰੀ ਕ ਨਿਰੰਜਨ ਰਾਏ ਜੀ ਕੀ ਜੁਗਤ ਜਾ ਕੇ ਸਵਾਥ ਅੰਤਰ ਬਹਿਰ ਜਾਨ ਸਾਥ ਗੁਣ ਨਿਧਾਨ ਬੇਅੰਤ ਅਪਾਰ ਨਾਨਕ ਦਾ ਸਦਾ ਬਲਹਾਰ ਪੂਰਨ ਪੂਰੇ ਦਿਆਲ ਸਭ ਉਪਰੋਧ ਕਿਰਪਾਲ ਅਵਨੀ ਕਰਤ ਵਜਾਨਿਆ ਬੰਦਰ ਜਮ ਰਹੇ ਵਿਆ ਪ੍ਰਤ ਪਰ ਜੀਵਨ ਵਾਪਾਤ ਜੋ ਜੋ ਰਚਿਓ ਸੋ ਤੇ ਸਹਿਤ ਆਦਿ ਜਿਸ ਭਗਤ ਹਲੈ ਮਲਾਏ ਭਗਤ ਕਰਿ ਹਰਿ ਕਿਉ ਗੁਣ ਗਾਈ ਮਨ ਅੰਤਰ ਵਿਸ਼ਵਾਸ ਕਰਮਾਨਿਆ ਕਰੁਣਾ ਨਾਨਕ ਖਜਾਨਿਆ ਜਨ ਲਾਗ ਹਰੀ ਕਹਿ ਨਾਇ ਤਸਕੀ ਆਸਨਾ ਬਿਰਥੀ ਜੈ ਸਿਵਕ ਸਿਵਾ ਬਨਾਇ ਕੰਬੂਜ ਪਰਮ ਪਦ ਪਾਈ ਇਸ ਦੇ ਉਪਰ ਨਹੀਂ ਵਿਚਾਰ ਜਗ ਮਨ ਵਸਿਆ ਨਿਰੰਕਾਰ ਬੰਧਨ ਤੋਰ ਪਏ ਨਿਰਵੈਰ ਅੰਦਨ ਪੂਜ ਜਹ ਗੁਰ ਕੇ ਪੈਰੇ ਲੋਕ ਸੁਖੀ ਹੈ ਪਰ ਲੋਕ ਸੁਹਿਲੇ ਨਾਨਕ ਹਰ ਪ੍ਰਭ ਆਪ ਹਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਵ ਹੁਪਰਾ ਪਰਮਾਨੰਦ ਰਾਮ ਨਾਮ ਤਤ ਕਰਹੁ ਵਿਚਾਰ ਦੁਰਲਭ ਦੇਹ ਕਕਰ ਉਧਾਰ ਅੰਮ੍ਰਿਤ ਭਜਨ ਅਰਕ ਗੁਣ ਗਾਉ ਉਪਰਾ ਅੰਤਰਨ ਕਹਿ ਸੁਆਉ ਆਠ ਪਹਿਰ ਉਪਰਾ ਬੀਖਹੁ ਨੇਰਾ ਮਿਟਿਆ ਗਿਆਨ ਬਿਨਸਾ ਅੰਧੇਰਾ ਸੰਵਤੀ ਹਿਰਦਾਵ ਸਾਵ ਮਨ ਇੱਛੇ ਨਾਨ ਹਲ ਪਾਵ ਹਰਤ ਪਲ ਦੋਏ ਲਿਹੁ ਸਵਾ ਰਾਮ ਨਾਮ ਅੰਤਰ ਅਵਤਾਰ
ਪੂਰੇ ਗੁਰ ਕੀ ਪੂਰੀ ਦੀਖਿਆ, ਜਹਮਨ ਬਸਾ ਦਸਾਜ ਪ੍ਰੀਖਿਆ, ਮਨ ਤਨ ਨਾਮ ਜਪ ਹਲੇ ਬਲਾਏ, ਦੁਖ ਦਰਦ ਮਨ ਤੁ ਭਾਉ ਜਾਏ, ਸਚ ਵਾ ਪਾਰ ਕਰਹੁ ਵਾ ਪਾਰਿ, ਦਰਗਨ ਨਿਭੈ ਖਿਵ ਤੁਮਾਰੀ, ਏਕ ਟੀਕ ਰਖੋ ਮਨ ਵਾਹੀ, ਨਾਨਕ ਬਹਰ ਨ ਆਵਹ ਜਾਹਿ, ਤਿਹਤੇ ਦੂਰ ਕਹਾਂ ਕੋ ਜਾਏ, ਉਬਰਾ ਰਖ ਨਾਰ ਧਿਆਈ, ਨਿਰਭਉ ਜਪ ਸਗਲ ਪਾਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ, ਜਹ ਪ੍ਰਭ ਰਾਖੈ ਤਹ ਨਾਹਿ ਦੂਖ, ਨਾਮ ਜਪਤ ਮਨ ਅਵਤ ਸੁਖ, ਚਿੰਤਾ ਜਾਇ ਮਿਟੈ ਅਹੰਕਾਰ, ਤਿਸ ਜਨ ਕੋ ਕੂਏ ਨ ਬਹੁ ਚਨਾਰ, ਸਿਰ ਉਪਰ ਠਾਡਾ ਗੁਰ ਸੂਰੈ, ਨਾਨਕ ਤਾ ਕਾਰਜ ਪੂਰਾ ਮਹਿਤ ਪੂਰੀ, ਅੰਮ੍ਰਿਤ ਜਾ ਕੇ ਦ੍ਰਿਸ਼ਟ, ਦਰਸਨ ਪੀਖਤ ਉਦਰਤ, ਸ੍ਰੇਸ਼ਟ ਚਰਨ ਕਮਲ ਜਾ ਕੇ ਅਨੂਪ, ਸਫਲ ਦਰਸਨ ਸੁੰਦਰ ਹਰ ਰੂਪ, ਤਾਨ ਸੇਵਾ ਸਿਵਕ ਪਰਵਾਰ, ਅੰਤਰ ਜਾਮੀ ਪੁਰਖ ਪ੍ਰਧਾਨ, ਜਿਸ ਮਨ ਬਾਸਾ ਸੋਤ ਨਿਹਾਲ, ਤਾਕ ਨਿਕਟ ਨਾਵਤ ਕਾਲ, ਅਮਰ ਪਾਏ ਅਮਰਾ ਪਦ ਪਾਇਆ, ਸਾ ਸੰਗ ਨਾਨ ਕਰ ਧਿਆਇਆ, ਸਲੋਕ ਗਿਆਨ ਜਨ ਗੁਰ ਦੀਆ ਗਿਆਨ, ਦੇਰ ਬਿਨਾ ਸਾਹਰ ਕਿਰਪਾ ਦੇ ਸੰਤ ਪੇਟਿਆ, ਨਾਨਕ ਮਨ ਪ੍ਰਗਾ ਸਾ ਅਸ਼ਟਪਦੀ,

ਨਾਨ ਸੁਖਪਾਇ ਵੇਦ ਪ੍ਰਾਨ ਸਿਮਰਤ ਮੈਂ ਦੇਖ ਸਸੀ ਅਰ ਸੂਰ ਨਖਿਆ ਧਰਮ ਹੇਕ ਬਾਣੀ ਪ੍ਰਭ ਕੇ ਸਭ ਕੋ ਬੋਲੈ ਆਪ ਅਡੋਲ ਨਾ ਕਬੂ ਡੋਲੈ ਸਰਬ ਕਲਾਕਾਰ ਖੇਲੈ ਖੇਲ ਬੋਲਾ ਪਾਈ ਆ ਗੁਣ ਹੈ ਅਮੁਰ ਸਰਬ ਜੋਤ ਮਹਿ ਜਾ ਕੀ ਜੋਤ ਤਾਰ ਹਿਉ ਸਵਾਮੀ ਓਤ ਪੋਤ ਗੁਰਪ੍ਰਸਾਦ ਪਰਮ ਕਾ ਨਾਹ ਨਾਨਕ ਤਿਨ ਮਹਿ ਇਹੋ ਵਿਸਾਸ ਸੰਤ ਜਨਾ ਕਾ ਪੀਖੰ ਸਭ ਬ੍ਰਹਮ ਸੰਤ ਜਨਾ ਕਾ ਹਿਰਦਾ ਸਭ ਧਰਮ ਸੰਤ ਜਨਾ ਸੁਨਿਹ ਸੁਭਜਨ ਸਰਬਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸ ਕੀ ਹਰਹਿਤ ਸਾਤ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਏ ਸੁਖਮਾਰ ਨ ਕਰਨ ਕਰਾਵਨ ਹਾਰ ਪ੍ਰਭ ਜਾਨ ਅੰਤਰ ਬਸੇ ਬਾਹਰ ਪਿਉ ਹਿ ਨਾਨਕ ਦਸੋਂ ਦੇਖ ਸਭ ਮੋਹਿ ਆਪ ਸਾਧ ਕੀਆ ਸਭ ਸਾਥ ਤਿਸ ਪ੍ਰਭ ਤੇ ਸਗਲੀ ਉਤਪਾਤ ਤਿਹ ਪਾਵੈ ਤਾਂ ਕਰ ਵਿਸਥਾਰ ਤਿਹ ਪਾਵੈ ਤਾਂ ਏਕ ਅੰਕਾਰ ਅਨਕ ਕਲਾ ਲਖੀ ਨਹਿ ਜਾਇ ਜਿਸ ਪ੍ਰਭ ਹਲੈ ਮਲਾਈ ਕਵਨ ਨਿਕਟ ਕਵਨ ਕਹੀਐ ਦੂਰਾ ਪਿਆ ਪਾ ਪਾਰ ਪੂਰਾ ਅੰਤਰ ਕਰ ਜੇ ਸਾਹਿਬ ਜਨਾਈ ਨਾਨਕ ਤਿਸ਼ਨਾ ਪੂਜਾਇ ਸਰਬ ਪੂਤਾ ਵਰ ਤਾਰਾ ਸਰਬ ਨੈਨ ਆਪ ਇਖ ਨਰ ਸਗ ਸਮਗ ਜਾ ਕਰ ਤਨਾ ਪੰਜਾ ਸਾਹਿਬ ਹੀ ਸੁਣੈ ਆਵਨ ਜਾ ਨ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜਾ ਹੋ ਸਾਧ ਪੈਰਾ ਆਵਨ ਜਾਨ ਇੱਕ ਖੀਲ ਬਣਾਇਆ ਗਿਆ ਕਰ ਕਿਨੀ ਮਾਇਆ ਸਭ ਕਮਾਦ ਅਲਿਪ ਤੋਰਿਆ ਹੈ ਜੋ ਕਿਸ਼ ਕਹਿਣਾ ਸੋ ਆਪ ਕਹਿ ਆ ਗਿਆ ਵਾ ਗਿਆ ਜਾਇ ਨਾਨਕ ਜਾ ਭਵਤ ਲੈ ਸਮਾਈ ਇਸ ਤੇ ਹੋਏ ਸੋ ਨਾਹਿ ਬੁਰਾ ਉਰੈ ਕਹ ਹੋ ਕਹਿਣਾ ਕਾਸ਼ ਕਰਾ ਭਲਾ ਕਰ ਤੂ ਤਾਤ ਨੀਕੀ ਆਪ ਜਾਨ ਆਪਣੇ ਜੀ ਕੀ ਆਪ ਸਾਚ ਧਾਰਿ ਸਭ ਸਾਚ ਉਤ ਪੋਤਾ ਆਪਣ ਸੰਗ ਰਾਚ ਤਾ ਕੀ ਗਾਤ ਮੇਤ ਕਹੀ ਨਾ ਜਾਇ ਤੂ ਸਰੋਏ ਤਾਂ ਸੋਜੀ ਪਾਏ ਤਿਸਕਾ ਕੀਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕੀ ਹੋ ਜਾਣ ਜੋ ਜਾਣਾ ਤਿਸ ਸਦਾ ਸੁਖ ਹੋਇਆ ਮਿਲਾਈ ਰਹੇ ਪ੍ਰਸੂ ਹੋ ਧਨਵੰਤ ਕੁਲਵੰਤ ਪਾਤਵੰਤ ਜੀਵਨ ਮੁਕਤ ਜਿਸ ਰਦਾ ਭਗਵੰਤ ਧਨ ਧਨ ਧਨ ਜਨ ਜਿਸ ਪ੍ਰਸਾਦ ਸਭ ਜਗਤ ਤ੍ਰੈ ਜਾ ਨਾਮਨ ਕਹਿ ਸਵਾਉ ਜਨ ਕਸੰਗ ਚਿਤ ਆਵੈ ਨਾਮ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਹ ਜਨ ਕਉ ਸਦਾ ਨਮਸਕਾਰ ਸਲੋਕ ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਇਆ ਅਸ਼ਟ ਪਾਦੀ ਪੂਰੇ ਗੁਰ ਕਾ ਸਨ ਉਪਦੀ ਇਸ ਪਾਰ ਬ੍ਰਹਮ ਨਿਕਟ ਕਰ ਵੀ ਸਾਹ ਸਾਹ ਸਿਮਰਾ ਗੋਬਿੰਦ ਮਨ ਅੰਤਰ ਕੀ ਉਤਰਾ ਚੇਂਦ ਆਸ ਅਨਿਤ ਤਿਆਗ ਹਤਰੰਗ ਸੰਤ ਜਨਾ ਕੀ ਧੂਰ ਮਨ ਮਾਂਗਾ ਛੋੜ ਬੇਨਤੀ ਕਰ ਹੋ ਸਾਧ ਸੰਗ ਅਗਨ ਸਾਗਰ ਤਰ ਹਰ ਧਨ ਕੀ ਪਰਲਿਹੁ ਭੰਡਾਰ ਨਾਨਕ ਗੁਰਪੂਰੇ ਨਮਸਕਾਰ ਖੇਮ ਕੁਸਲ ਸਹਿਜ ਆਨੰਦ ਸਤਸੰਗ ਪਜ ਪਰਮਾਨੰਦ ਨਰਕ ਨਿਵਾਰ ਉਧਾਰ ਹੋ ਜੀਉ ਗੁਣ ਗੋਬਿੰਦ ਅੰਮ੍ਰਿਤ ਰਹਿ ਪੀਓ ਚੇਤ ਚੇਤ ਮਹਿ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ ਗੋਪਾਲ ਦਾ ਮੋਦਰ ਦੀਨ ਦਇਆਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਵਾਰੰਬਾਰ ਨਾਨਕ ਜੀ ਅਕਾਇ ਆਧਾਰ ਉੱਤਮ ਸਲੋਕ ਸਾਧਗੀ ਵਚਨ ਅਮਲੀਕ ਲਾਲ ਇਹੀ ਰਤਨ ਸੁਨਤ ਕੁਮਾਵਤ ਹੋਤ ਉਧਾਰ ਅਵਤਾਰਾ ਲੋਕ ਹਨਹਤਾ ਸਫਲ ਜੀਵ ਸਫਲਤਾ ਕਾ ਸੰਗ ਜਾ ਕੇ ਮਨ ਲਾਗ ਹਰ ਰੰਗ ਜੈ ਜੈ ਸਬਦ ਅਨਾਹਤ ਵਾ ਜੈ ਸੁਨ ਸੁਨ ਅਨੰਦ ਕਰੀ ਪ੍ਰਭ ਗਾ ਜੈ ਪ੍ਰਗਟੀ ਗੋਪਾਲ ਮਹਾਂਤ ਕੈ ਮਥੀ ਨਾਇਨ ਕੁਦਰੇ ਤਿਨ ਕਾ ਸਾਥੀ ਸਰਨ ਜੋਗ ਸੁਨ ਸਰਣੀ ਆਈ ਕਰ ਕਿਰਪਾ ਪ੍ਰਭ ਆਪ ਮਿਲਾਈ ਮੇਟ ਗਏ ਵੈਰ ਪਏ ਸਭ ਰੀਨ ਅੰਮ੍ਰਿਤ ਨਾਮ ਸਾਧ ਸੰਗ ਲੈ ਸੁਪ੍ਰਸੰਨ ਪਏ ਗੁਰਦੀਵ ਪੂਰਨ ਹੋਈ ਸੇਵਕ ਕੀ ਸੇਵਾ ਜੰਜਾਲ ਵਿਕਾਰ ਤਿਰਹਿ ਤਿਰਾਮ ਨਾ ਸੋਨ ਰਸਨਾ ਕਹਿ ਤਿ ਕਰ ਪ੍ਰਸਾਦ ਦਇਆ ਪ੍ਰਭ ਧਾਰੀ ਨਾਨਕ ਨਿਵਹਿ ਖੀਪ ਹਮਾਰੀ ਪ੍ਰਭ ਕੀ ਉਸਤਤ ਕਰਹੁ ਸੰਤ ਮੀਤ ਸਾਵਧਾਨ ਇਕਾਗਰ ਚੀਤ ਸੁਖਮਨੇ ਸਹਿਜ ਗੋਬਿੰਦ ਗੁਨਾਮ ਜਿਸ ਮਨ ਬਸੈ ਸੋਧਨ ਧਾਨ ਸਰਵੇਛਾ ਤਾ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਊਜ ਪਾਇਆ ਸਥਾਨ ਬਹਰ ਨ ਹੋਇਆ ਵਨ ਜਾਨ ਹਰ ਧਨ ਖਾਟ ਚੱਲੈ ਜਨ ਸੂਏ ਨਾਨਕ ਜਿਸ ਪ੍ਰਾਪਤ ਹੋਈ ਖੇਮ ਸਾਂਤ ਰਿਧ ਨਵ ਨਿਧ ਬੋਧ ਗਿਆਨ ਸਰਬਧ ਸਿਧ ਵਿਦਿਆ ਤਪ ਯੋਗ ਪ੍ਰਵਤਿਆਨ ਗਿਆਨ ਸ੍ਰੇਸ਼ਟ ਉਤਮ ਇਸਨਾਨ ਚਾਰ ਪਦਾਰਥ ਕਮਲ ਪ੍ਰਗਾ ਸਭ ਕੈ ਮਦ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਵਿਤਾ ਸਮੁੰਦਰ ਸੀ ਇੱਕ ਦ੍ਰਿਸ਼ਟੀਤਾ ਇਹ ਫਲ ਤਿਹ ਜਾਨਕ ਮੁਖ ਪਰੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ ਇਹੋ ਨਿਰਧਾਨ ਜਪ ਮਨ ਕੂਏ ਸਭ ਯੁਗ ਮਹਿਤਾ ਕੀ ਗਾਤ ਹੋਏ ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸਾਸਤ੍ਰ ਵੇਦ ਬਖਾਣੀ ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਬਿਸਰਾਮ ਕੂਟ ਅਪਰਾਧ ਸਾਧ ਸੰਗ ਮੇਟੈ ਸੰਤ ਕਿਰਪਾ ਤੇ ਜਮਤੀ ਛੋਟਾ
जाके मस्तक कर्म प्रभु।

ਸਾਧ ਸਰਣ ਨਾਨਕ ਤੀ ਆਈ। ਜਿਸ ਮਨ ਬਸੈ ਸੁਨਾ ਲਾਇ ਪ੍ਰੀਤ, ਤਿਸ ਜਨ ਆਵੈ ਹਰ ਪ੍ਰਭ ਚੀਤ। ਜਨਮ ਮਰਨ ਤਾਕਾ ਦੁਖ ਨਿਵਾਰੈ, ਦੁਲਭ ਦੀਹ ਤਤਕਾਲ ਉਧਾਰੈ। ਨਿਰਮਲ ਸੁਭਾ ਅੰਮ੍ਰਿਤ ਤਾ ਕੀ ਬਾਣੀ, ਇਕ ਨਾਮ ਮਨ ਵਾਹਿ ਸਮਾਨੀ। ਦੁਖ ਰੋਗ ਬਿਨਸੀ ਪੈ ਪਰਮ, ਸਾਧ ਨਾਮ ਨਿਰਮਲ ਤਾ ਕੀ ਕਰਮ। ਸਭ ਤੇ ਊਚ ਤਾ ਕੀ ਸੁਭਾ ਬਣੀ, ਨਾਨਕੀ ਹੀ ਗੁਣ ਨਾਮ ਸੁਖਮਨੀ। ਦੁਖ ਰੋਗ ਬਿਨ

ਗੁਣ ਨਾਮ ਸੁਖਮਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਨਾਨਕ ਲੀਨ ਪਇਓ ਗੋਬਿੰਦ ਸਿਓ ਜਿਉ ਪਾਨੀ ਸੰਗ ਪਾਨੀ।

ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਸੋਚੈ ਸੋਜ ਨ ਹੋਵਈ ਜੇ ਸੋਚੀ ਲਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਇ ਰਹਾਂ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪ੍ਰਿਆ ਭਾਰ ਸਹ ਸਿਆਣਪਾ ਲਖ ਹੋਹੇ ਤਾਂ ਇੱਕ ਨਾ ਚੱਲੈ ਨਾਲ ਕੇਵ ਸਜਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈ ਹੈ ਹੁਕਮ

ਗਾਵੈ ਕੋ ਗੁਣ ਵਡਿਆਈਆਂ ਚਾਰ, ਗਾਵੈ ਕੋ ਵਿਦਿਆ ਵਿਖਮ ਵਿਚਾਰ, ਗਾਵੈ ਕੋ ਸਾਜ ਕਰੇ ਤਨ ਖਿਉਹ, ਗਾਵੈ ਕੋ ਜੀ ਅਲੈ ਫਿਰ ਦੇਹ, ਗਾਵੈ ਕੋ ਜਾਪੈ ਦਿਸੈ ਦੂਰ, ਗਾਵੈ ਕੋ ਵੇਖੈ ਹਾਦਰਾ ਹਦੂਰ, ਕਥਨਾ ਕਥਿਨਾ ਆਵੈ ਤੋਟ, ਕਥ ਕਥ ਕਥੀ ਕੋਟੀ ਕੋਟ, ਕੋਟ ਦਿੰਦਾ ਦੇ ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ, ਹੁਕਮੀ ਹੁਕਮ ਚਲਾਏ ਰਾਹੋ, ਨਾਨਕ ਵਿਗਸੈ ਵੇ ਪ੍ਰਵਾਹੋ, ਸਾਚਾ ਸਾਹਿਬ ਸਾਜਨਾਏ ਭਾਖਿਆ ਭਾਉ ਅਪਾਰ, ਅੱਖ ਹੈ ਮੰਗਹ ਦੇਹ ਦੇਹ, ਦਾਤ ਕਰੇ ਦਾਤਾਰ, ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ, ਮੂੰਹਾਉ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ, ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ, ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ, ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ, ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁੱਖ ਪਰ ਹਰ ਸੁਖ ਘਰ ਲੈ ਜਾਏ, ਗੁਰਮੁਖ ਨਾਦੰ ਗੁਰਮੁਖ ਵੇਦੰ, ਗੁਰਮੁਖ ਰਹਿਆ ਸੁਮਾਈ, ਗੁਰ ਈਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ, ਜੇ ਹਉ ਜਾਣਾ ਆਖਾ ਨਾਹੀ, ਕਹਿਣਾ ਕਥਨ ਨਾ ਜਾਈ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ, ਤੀਰਥ ਨਾਵਾ ਜੇ ਤਿਸ ਭਾਵਾ, ਵਿਣ ਭਾਣੇ ਕੇ ਨਾਏ ਕਰੀ, ਜੇਤੀ ਸੇਠੂ ਪਾਈ ਵੇਖਾ, ਵਿਣ ਕਰਮਾ ਕੇ ਮਿਲੈ ਲਈ, ਮਾਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰਾਂ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ, ਜੇ ਜੁਗ ਚਾਰੇ ਆਰ ਜਾ ਹੋਰ ਦਾ ਸੁਣੀ ਹੋਏ, ਨਵਾਂ ਖੰਡਾ ਵਿੱਚ ਜਾਣੀਐ ਨਾਲ ਚੱਲਾ ਸਭ ਕੋਏ, ਚੰਗਾ ਨਾਮ ਰਖਾਇ ਕੈ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੇ, ਕੀਟਾਂ ਅੰਦਰ ਕੀਟਕਾਰ ਦੋਸ਼ੀ ਦੋਸ਼ ਧਰੇ, ਨਾਰੰਗ ਨਿਰਗੁਣ ਗੁਣ ਕਰੇ, ਗੁਣਵੰਤਿਆ ਗੁਣ ਦੇ ਤੇਹਾ ਕੋਈ ਨਾ ਸੁਜਹੀ, ਜੇ ਤਿਸ ਗੁਣ ਕੋਏ ਕਰੇ, ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰ ਧਵਲ ਆਕਾਸ, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਹੇ ਨਾ ਸਕੈ ਕਾਲ, ਨਾਨਕ ਭਗਤਾਂ ਸਦਾ ਵਿਗਾ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਈਸ਼ਰ ਬ੍ਰਹਮਾਇੰਦ, ਸੁਣਿਆ ਮੁਖਸਾਲ ਹਨੁਮੰਦ, ਸੁਣਿਆ ਜੁਗ ਜੁਗਤ ਤਨ ਭੇਦ, ਸੁਣਿਆ ਸ਼ਾਸਤਰ ਸਿਮਰਤ ਵੇਦ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਸਤ ਸੰਤੋਖ ਗਿਆਨ, ਸੁਣਿਆ ਅੱਠ ਸੱਠ ਕਾ ਇਸ਼ਨਾਨ, ਸੁਣਿਆ ਪੜ ਪੜ ਪਾਵਹਿ ਮਾਨ, ਸੁਣਿਆ ਲਾਗੈ ਸਹਿਜ ਧਿਆਨ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਸਰਾ ਗੁਣਾਂ ਕੇ ਗਾਹਾ, ਸੁਣਿਆ ਸੇਖ ਪੀਰ ਪਾਤਸ਼ਾਹ, ਸੁਣਿਆ ਅੰਧੇ ਪਾਵਹਿ ਰਾਹੋ, ਸੁਣਿਆ ਹੱਥ ਹੋਵੈ ਅਸਗਾਹੋ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਮੰਨੇ ਕੀ ਗਦ ਕਹੀ ਨਾ ਜਾਏ, ਜੇ ਕੋ ਕਹਿ ਪਿੱਛੈ ਪੁਛਤਾਏ, ਕਾਗਦ ਕਲਮ ਨ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੋਹਿ ਚੋਟਾ ਨਾ ਖਾਏ, ਮੰਨੈ ਜਮਕੈ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਮਾਰਗ ਠਾਕ ਨ ਪਾਏ, ਮੰਨੈ ਪਤ ਸਿਉ ਪ੍ਰਗਟ ਜਾਏ, ਮੰਨੈ ਮਗ ਨ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਪਾਵੈ ਮੁਖ ਦੁਆਰ, ਮੰਨੈ ਪਰਵਾਰ ਐਸਾ ਧਾਰ, ਮੰਨੈ ਤਰੈ ਤਾਰੇ ਗੁਰਸਿੱਖ, ਮੰਨੈ ਨਾਨਕ ਭਵਹਿ ਨਾ ਭੇਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਪੰਚ ਪਰਵਾਨ

ਆਪਮ ਸਾਲਾਹੀ ਸਾਲਾਹੀ ਤੀ ਸੁਰਤ ਨ ਪਾਈਆ ਨਦੀਆਂ ਤੈ ਵਾਹ ਪਵਹਿ ਸਮੁੰਦ ਨਾ ਜਾਣੀਆਂ ਹੈ ਸਮੁੰਦ ਸਾਹ ਸੁਲਤਾਨ ਗ੍ਰਹ ਸੇਤੀ ਮਾਲ ਧਨ ਕੀੜੀ ਤੁਰ ਨਾ ਹੋਵਨੀ ਜੇ ਤਿਸ ਮਨਹੁ ਨਾ ਵਿਸਰਹਿ ਅੰਤ ਨਾ ਸੇਤੀ ਕਹਿਣ ਨਾ ਅੰਤ ਅੰਤ ਨਾ ਕਰਨ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਪੈ ਕਿਆ ਮਨ ਮੰਤ ਅੰਤ ਨ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਪਾਰਵਾਰ ਅੰਤ ਕਾਰਨ ਕੀਤੇ ਬਿਰਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ ਇਹੋ ਅੰਤ ਨ ਜਾਣੈ ਕੋਏ ਬਹੁਤਾ ਕਹੀਆ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਏਵੜ ਉੱਚਾ ਹੋਵੈ ਕੋਏ ਤਿਸ ਉੱਚੇ ਕਉ ਜਾਣੈ ਸੋਏ ਜੇਵੜ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮਿੰਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤੁਮਾਏ ਕੇਤੇ ਮੰਗਹਿ ਜੋਦ ਅਪਾਰ ਕੇਤਿਆ ਗਣਤ ਨਹੀਂ ਵਿਚਾਰ ਕੇਤੇ ਖਬ ਟੁੱਟਹਿ ਵੇਕਾਰ ਕੇਤੇ ਲੈ ਲੈ ਮੁਕਰ ਪਾਹਿ ਕੇਤੇ ਮੂਰਖ ਖਾਹੀ ਖਾਹੇ ਕੇਤਿਆ ਦੁਖ ਭੁੱਖ ਸਦ ਮਾਰੋ ਇਹ ਭੇ ਦਾਤ ਤੇਰੀ ਦਾਤਾਰੋ ਬੰਦ ਖਲਾਸੀ ਭਾਣੈ ਹੋਏ ਹੋਰ ਆਖ ਨਾ ਸਕੈ ਕੋਏ

ਜਾਹਿ ਅਮੁੱਲ ਭਾਈ ਅਮੁੱਲ ਸੁਮਾਹਿ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪ੍ਰਵਾਨ ਅਮੁੱਲ ਬਖਸ਼ੀਸ ਅਮੁੱਲ ਨੀਸਾਨ ਅਮੁੱਲ ਕਰਮ ਅਮੁੱਲ ਫੁਰਮਾਨ ਅਮੁੱਲ ਅਮੁੱਲ ਆਖਿਆ ਨਾ ਜਾਹੇ ਆਖ ਆਖ ਰਹੇ ਲਿਵ ਲਾਏ ਆਖ ਹੈ ਵੇਦ ਪਾਠ ਪੁਰਾਣ ਆਖ ਹੈ ਪੜੇ ਕਰੇ ਵਖਿਆਣ

ਅੰਦਰ ਨਾਲੇ ਗਾਵਹਿ ਸਿਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀ ਸਰ ਜੁਗ ਜੁਗ ਵੇਦਾ ਨਾਲੇ ਗਾਵਹਿ ਮੋਹਣੀਆਂ ਮਨ ਮੋਹਨ ਸੁਰਗਾ ਮੱਚ ਪਿਆਲੇ ਗਾਵਨ ਰਤਨ ਪਾਏ ਤੇਰੇ ਅੜਸੜ ਤੀਰਥ ਨਾਲੇ ਗਾਵਹਿ ਜੋਧ ਮਹਾਂਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸਹੀ ਤੁਧਨ ਗਾਵਹਿ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇਵੈ ਚਿਤ ਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਰ ਸਾਹਿਬ ਸਾਚਾ ਸਚਿ ਨਾਈ ਹੈ ਭੀ ਹੋਸੀ ਜਾਏ ਨਹ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨੂ ਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋ ਸਰਮ ਪਦ ਝੋਲੀ ਧਿਆਨ ਕੀ ਕਰਹਿ ਬਿਭੂਤ ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ਼ ਸੈ ਆਦੇਸ਼ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜਹਿ ਨਹਾਦੋ ਆਪ ਨਾਥ ਨਾਥੀ ਸਭ ਜਾ ਕੇ ਰਿਧ ਸਿਧ ਅਵਰਾ ਸਾਧੋ ਸੰਯੋਗ ਵਿਯੋਗ ਦੋਏ ਕਾਰ ਚਲਾਵਹਿ ਲੇਖੇ ਆਵਹਿ ਭਾਗ ਆਦੇਸ਼ ਸੈ ਆਦੇਸ਼ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰਿਕ ਭੰਡਾਰੀ ਕਲਾਈ ਦੀਵਾਨ ਜਿਵ ਤਿਸ ਭਾਵੈ ਤਿਵੈ ਚਲਾਵੈ

ਤਨਾਂਤਮ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੈ ਨਦ ਵਿਨੋਦ ਕੋੜਿਆ ਨਹੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਐ ਬਹੁਤ ਅਨੂਪ ਤਾ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੈ ਪਿਛੈ ਪਛੁਤਾਏ ਤਿੱਥੈ ਘੜੀਐ ਸੁਰਤ ਬਤ ਮਨ ਬੁੱਧ ਤਿੱਥੈ ਘੜੀਐ ਸੁਰਾ ਸਿੱਧਾ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਧ ਮਹਾਂਬਲ ਸੂਰ ਤਨ ਮਹਿ ਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾ ਕੇ ਰੂਪ ਨਾ ਕਥਨੇ ਜਾਹੇ ਨਾ ਉਹ ਮਰਹਿ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਤਿੱਥੈ ਭਗਤ ਵਸਹਿ ਕੇ ਲੋਹ ਕਰਹਿ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤਾਂ ਅੰਤ ਨਾ ਅੰਤ ਤਿੱਥੈ ਲੋਹ ਲੋਹ ਆਕਾਰ ਜਿਵ ਜੋ ਹੁਕਮ ਤਵੈ ਤਵਕਾਰ ਵੇਖੈ ਵਿਕਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਅਹਰਣ ਵਤ ਵੇਦ ਹਥਿਆਰ ਭਾਉ ਖਲਾਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਤ ਦੁਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ

ਨਾਦ ਕਥਨੀ ਅਨਾਦ ਖਲ ਖੰਡ ਖਿਆਲ ਗੁਰ ਬਰਿ ਅਕਾਲ ਘਰ ਘਰ ਪ੍ਰਣਾਮ ਚਿਤ ਚਰਨ ਨਾਮ ਅਨ ਛਿਜ ਗਾਦ ਜਿਜ ਨ ਬਾਤਮ ਅਨ ਝੰਜ ਗਾਦ ਅਨ ਰੰਜ ਬਾਦ ਅਨ ਟੁੱਟ ਭੰਡਾਰ ਅਨ ਠਟ ਅਪਾਰ ਆ ਢੀਠ ਧਰਮ ਆਦਿ ਢੀਠ ਕਰਮ।

ਮੂੰਹ ਪ੍ਰਸੰਨ ਫਿਰੈ ਜਗ ਸੱਤਰ ਸੱਭੈ ਅਵਲੋਕ ਚਪੈਂਗੇ ਮਾਨਵਿੰਦਰ ਗਜਿੰਦਰ ਨਰਾਧਵ ਜੋਂਦਰ ਲੋਕੋ ਰਾਜ ਕਰੈਂਗੇ ਕੂੜ ਇਸ਼ਨਾਨ ਗਜਾਤਕ ਦਾਨ ਅਨੇਕ ਸੁਅੰਬਰ ਸਾਜ ਬਰੈਂਗੇ ਬ੍ਰਹਮ ਮਹੇਸ਼ਰ ਵਿਸ਼ਨ ਸਚੀ ਪਦ ਅੰਤ ਫਸੇ ਜਮਫਾਸ ਪਰੈਂਗੇ ਜੇ ਨਰ ਸ਼੍ਰੀ ਪਦ ਕੇ ਪ੍ਰਸ ਹੈ ਪਗ ਤੇ ਨਰ ਫੇਰ ਨਾ ਦੇਹ ਤਰੈਂਗੇ ਕਹਾਂ ਭਇਓ ਜੋ ਦੋ ਲੋਚਨ ਮੂੰਦ ਕੈ ਬੈਠਿਓ ਬਖ ਧਿਆਨ ਲਗਾਇਓ ਨ ਹੱਥ ਫਿਰਿਓ ਲੀਏ ਸਾਧ ਸਮੁੰਦਰਨ ਲੋਕ ਗਇਓ ਪਰ ਲੋਕ ਗਵਾਇਓ ਬਾਸ ਕੀਓ ਬਿਖਿਆਨ ਸੁ ਬੈਠ ਕੈ ਐਸੇ ਹੀ ਐਸੇ ਸੁ ਬੈਸ ਬਿਤਾਇਓ ਸਾਜ ਕਹੋ ਸੁਨ ਲਿਹੋ ਸਭੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਕਾਹੂਲਾ ਪਾਹਨ ਪੂਜ ਧਰਿਓ ਸਿਰ ਕਾਹੂਲਾ ਲਿੰਗ ਗਰੇ ਲਟਕਾਇਓ ਕਾਹੂ ਲਿਖਿਓ ਹਰ ਅਵਾਚੀ ਦਿਸ਼ਾ ਮਹਿ ਕਾਹੂ ਪਸ਼ਾਹ ਕੂ ਸੀਸ ਨਿਵਾਇਓ ਕੋ ਬੁਤਾਨ ਗੋ ਪੂਜਤ ਹੈ ਪਾਸ ਹੋ ਕੋ ਮਰਤਾਨ ਗੋ ਪੂਜਨ ਧਾਇਓ ਕੂਰ ਕਿਰਿਆ ਉਰਜਿਓ ਸਭ ਹੀ ਜਾਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਕੂਰ ਕਿਰਿਆ ਉਰਜਿਓ ਸਭ ਹੀ ਜਾਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੇਂ ਕਵਿਉ ਬਾਜ ਬੇਨਤੀ ਚੌਪਾਈ ਹਮਰੀ ਕਰੋ ਹੱਥ ਦਾ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚੰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਘਾਵ ਹੋ ਆਪ ਹੱਥ ਦਾ ਮੋਹਿ ਬਚਾਵ ਹੋ ਸੁਖੀ ਵਸੈ ਮੂਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਛਾ ਨੇ ਕਰਦਾ ਕਰੀਐ ਸਭ ਬੈਰਨ ਗੁਵਾਰ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹੇ ਛਾੜ ਕੋਈ ਅਵਰ ਨਾ ਧਿਆਉਂ ਜੋ ਬਰ ਚਾਹੋ ਸੋ ਤੁਮ ਤੇ ਪਾਉਂ ਸੇਵ ਸਿੱਖ ਹਮਾਰੇ ਤਾਰੀਅ ਹੈ ਝੁੰਝੁਨ ਸੱਤਰ ਹਮਾਰੇ ਮਾਰੀਐ ਹੈ ਆਪ ਹੱਥ ਦੈ ਮੁੱਝੈ ਉਬਰੀਐ ਮਰਨ ਕਾਲ ਕਾ ਤ੍ਰਾਸ ਨਿਵਰੀਐ ਹੂ ਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੁਰ ਜੋ ਕਰੀ ਹੋ ਰੱਛਾ ਰਾਖ ਲਿਹੁ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਤੁਮਹੁ ਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਵਿਸ਼ਨੂੰ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸ਼ਾ

ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਧਾਰ ਹੋ ਹਰਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਘਰਤਾ ਤੇਰਾ ਸਭ ਕੁਛ ਹੈ ਜਿਸ ਦੇਹੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਨ ਕਹਿ ਮਨ ਵਸਿਆ ਵਾ ਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿੱਟ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤ ਹੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਜ ਸ਼ਬਦ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਦੂਤ ਤੁਧ ਵਾਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕਹੋ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੁਆ ਤਿਤ ਘਰ ਅਨਹਦ ਵਾਜੇ ਸਾਚੀ ਲਿਵੈ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਿਵੈ ਬੱਜ ਹੂੰ ਕਿਆ ਕਰੇ ਵਿਚਾਰੀਆ ਤੁਧ ਬਾ ਸਮਰੱਥ ਕੋਈ ਨਾਹੀਂ ਕਿਰਪਾ ਕਰ ਬਨਵਾਰੀਆ ਏਸ ਨੂੰ ਹੋਰ ਥਾਵ ਨਾਹੀਂ ਸ਼ਬਦ ਲਾਗ ਸਵਾਰੀਆ ਕਹਿ ਨਾਨਕ ਲਿਵੈ ਬੱਜ ਹੂੰ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵੇ ਕੱਟੇ ਗਿਆਨ ਅੰਜਨ ਸਾਰਿਆ ਅੰਦਰੋ ਜਨ ਕਾ ਮੂੰਹ ਟੁੱਟਾ ਜਨ ਕਾ ਸ਼ਬਦ ਸੱਚਾ ਸਵਾਰਿਆ ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੈ ਪਾਵੈ ਤਾਂ ਸੋ ਜਨ ਦੇਹ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੂਲੇ ਫਿਰੈ ਦਹਿ ਦਿਸ ਇੱਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿਨਾ ਪਹਾਣਾ ਪਾਵਏ ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵਏ ਆਵ ਹੋ ਸੰਤ ਪਿਆਰੇ ਹੋ ਆ ਕਥ ਕੀ ਕਰਹਿ ਕਹਾਣੀ ਕਰਹਿ ਕਹਾਣੀਆਂ ਕਥ ਕੇਰੀ ਕਿਤ ਦੁਆਰਾ ਪਾਈ ਹੈ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੇ ਹੈ ਪਾਈ ਹੈ

ਮਨ ਮੇਰਿਆ ਇਹ ਮਾਇਆ ਮੋਹਣੀ ਜਨ ਏਤ ਪਰਮ ਭੁਲਾਇਆ ਮਾਇਆ ਤਾਂ ਮੋਹਣੀ ਦਿਨੈ ਕੀਤੀ ਜਿੰਠ ਗੌਲੀ ਪਾਈਆ ਕੁਰਬਾਨ ਕੀਤਾ ਤਿਸੈ ਵਿੱਟ ਹੋ ਜਿਨ ਮੂੰਹ ਮਿੱਠਾ ਲਾਹਿਆ ਕਹਿ ਨਾਨਕ ਮਨ ਚੰਚਲ ਚਤੁਰਾਹੀ ਕਿਨੈ ਨ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹੋ ਕੁਟੰਬ ਤੂੰ ਜੇ ਦਿਖਦਾ ਚੱਲੈ ਨਾਹੀ ਤੇਰੇ ਨਾਲੇ ਸਾ ਤੇਰਾ ਚੱਲੈ ਨਾਹੀ ਤਿਸ ਨਾਲ ਕਿਉਂ ਚਿਤ ਲਾਈ ਹੈ ਐਸਾ ਕੰਮ ਮੂਲੇ ਨਾ ਕੀਚੈ ਜਿਦ ਅੰਤ ਪਛੋ ਤਾਹੀ ਹੈ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ ਅੰਤ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣ ਹੈ ਜੀ ਜਨ ਸਭ ਖੇਲ ਤੇਰਾ ਕਿਆ ਕੋ ਆਖ ਵਖਾਣ ਹੈ।

ਤਾਲਿਆ ਕਹਿ ਨਾਨਕ ਜਿਨ ਸੱਚ ਧਰਿਆ ਕੂੜੇ ਲਾਗੇ ਤਿਨੀ ਜਨਮ ਜੂਐ ਹਾਰਿਆ। ਜੀਓ ਨਿਰਮਲ ਬਾਹਰ ਹੋ ਨਿਰਮਲ ਬਾਹਰ ਹੋ ਤਾਂ ਨਿਰਮਲ ਜੀਓ ਹੋ ਨਿਰਮਲ ਸਤਿਗੁਰ ਤੇ ਕਰਣੀ ਕਮਾਣੀ ਕੂੜ ਕਿਸੇ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ। ਜਨਮ ਰਤਨ ਜਿਨੀ ਖੱਟਿਆ ਭਲੇ ਸੇਵਣ ਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰੂ ਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ ਹੋਵੈ ਤਾਂ ਸਨਮੁਖ ਸਿੱਖ ਕੋਈ ਜੀਓ ਰਹਿ ਗੁਰੂ ਨਾਲੇ। ਗੁਰ ਕੇ ਚਰਨ ਹਿਰਦੈ ਧਿਆਏ ਅੰਤਰਾਤਮੈ ਸੁਮਾਲੇ। ਆਪ ਛੱਡ ਸਦਾ ਰਹਿ ਪਰਣੈ ਗੁਰਬਿਨ ਅਵਰ ਨ ਜਾਣੈ ਕੂਏ। ਕਹਿ ਨਾਨਕ ਸੁਣੋ ਸੰਤ ਹੋ ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਵੇਮੁਖ ਹੋਵੈ ਬਿਨ ਸਤਿਗੁਰ ਮੁਕਤ ਨਾ ਪਾਵੈ ਪਾਵੈ ਮੁਕਤ ਨਾ ਹੋਰ ਥੈ ਕੋਈ ਪੁੱਛੁ ਵੇਖੀਆ ਜਾਏ। ਅਨੇਕ ਜੂਨੀ ਭਰਮ ਆਵੈ ਬਿਨ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ। ਕਹਿ ਨਾਨਕ ਵਿਚਾਰ ਦੇਖ ਹੋਵਿਨ ਸਤਿਗੁਰ ਮੁਕਤ ਨ ਪਾਏ। ਆਵ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵ ਹੋ ਸੱਚੀ ਬਾਣੀ ਬਾਣੀ ਤਾਂ ਗਾਵ ਹੋ ਗੁਰੂ ਕੇਰੀ ਬਾਣੀ ਆਸਰ ਬਾਣੀ। ਜਿਨ ਕੋ ਨਦਰ ਕਰਮ ਹੋਵੈ ਹਿਰਦੈ ਦਿਨ ਸੁਮਾਣੀ ਪੀਵ ਹੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪੇ ਹੋ ਸਾਰਗ ਪਾਣੀ। ਕਹਿ ਨਾਨਕ ਸਦਾ ਗਾਵ ਹੋ ਇਹ ਸੱਚੀ ਬਾਣੀ। ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ ਬਾਣੀ ਦਾ ਕੱਚੀ ਸਤਿਗੁਰੂ ਬੱਜ ਹੋ ਹੋਰ ਕੱਚੀ ਬਾਣੀ। ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ। ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ ਚਿਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪੇਰ ਬਾਣੀ। ਕਹਿ ਨਾਨਕ ਸਤਿਗੁਰੂ ਬੱਜ ਹੋ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ।

ਇਹ ਬੁਝਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਵਨ ਸ਼ਿਵ ਸਕਤਾ ਪਾਏ ਕਹਿ ਕਰਤਾ ਪੇ ਹੁਕਮ ਵਰਤਾ ਏ ਹੁਕਮ ਵਰਤਾ ਆਪ ਵੇਖੈ ਗੁਰਮੁਖ ਸਹਿ ਬੁਝਾਏ ਤੋੜੇ ਬੰਧਨ ਹੋਵੈ ਮੁਗਦ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੈ ਇੱਕ ਉਸਨੂੰ ਲਿਵ ਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤਤੈ ਸਾਰ ਨਾ ਜਾਣੀ ਤਤੈ ਸਾਰ ਨਾ ਜਾਣੀ ਗੁਰੂ ਬੱਜ ਹੂੰ ਤਤੈ ਸਾਰ ਨਾ ਜਾਣੀ ਤਿਹੀ ਗੁਣੀ ਸੰਸਾਰ ਭਰਮ ਸੁੱਤਾ ਸੁਤਿਆਂ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸਨੂੰ ਆਂਦਨ ਹਲ ਲਾਗੈ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਐ ਮਨੋਂ ਕਿਉਂ ਵਿਸਾਰੀਐ ਵਰਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ ਉਸਨੂੰ ਕਿਹੋ ਪੋਹੇ ਨਾ ਸਕੀ ਜਿਸਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹਿ ਨਾਨਕ ਵਰਦਾਤਾ ਸੋ ਕਿਉਂ ਮਨੋਂ ਵਿਸਾਰੀਐ ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ ਜਾਤ ਸਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲੇਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਕਹਿ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ ਹਰ ਆਵ ਮੁਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵਿੱਟ ਹੋ ਰਹੇ ਲੋਕ ਵਿਲ ਲਾਏ

ਜਾਏ ਹੋਰਤ ਕੀਤਾ ਜਿਚਰ ਹਰ ਰਸ ਪੱਲੈ ਨਾ ਪਾਏ ਹਰ ਰਸ ਪਾਏ ਪੱਲੈ ਪੀਐ ਹਰ ਰਸ ਬਹੁੜ ਨਾ ਤ੍ਰਿਸ਼ਨਾ ਲਾਗੈ ਆਏ ਹੋ ਹਰਸ ਕਰਮੀ ਪਾਹੀਐ ਸਤਿਗੁਰ ਮਿਲੈ ਜਿਸ ਆਏ।

ਹਰ ਮਨ ਨ ਵਸਾਇਆ। ਗੁਰਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ, ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਆ। ਜਿਨ ਸਤਿਗੁਰ ਸਿਉ ਚਿੱਤ ਲਾਇਆ, ਇਹ ਨੇਤਰ ਹੋ ਮੇਰੇ ਹੋ, ਹਰ ਤੂੰ ਮੈਂ ਜੋ ਧਰੀ, ਹਰ ਬਿਨ ਅਵਰਣ ਦੇਖੋ ਕੋਈ, ਹਰ ਬਿਨ ਅਵਰਣ ਦੇਖੋ ਕੋਈ, ਨਦਰੀ ਹਰ ਨਿਹਾਲਿਆ, ਇਹੋ ਵਿ ਸੰਸਾਰ ਤੁਮ ਦੇਖਦੇ ਹੋ, ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ। ਗੁਰਪ੍ਰਸਾਦੀ ਬੁੱਝਿਆ ਜਾਂ ਵੇਖਾ, ਹਰ ਇੱਕ ਹੈ ਹਰ ਬਿਨ ਅਵਰਣ ਕੋਈ, ਕਹਿ ਨਾਨਕ ਨੇਤਰ ਅੰਧ ਸੇ, ਸਤਿਗੁਰ ਮਿਲਿਆ ਦੇਵ ਦ੍ਰਿਸ਼ਟ ਹੋਈ। ਇਹ ਸਰਵਣ ਹੋ ਮੇਰੇ ਹੋ, ਸਾਚਾ ਸੁਣਨੈ ਨੂੰ ਪਠਾਏ, ਸਾਚਾ ਸੁਣਨੈ ਨੂੰ ਪਠਾਏ, ਸ੍ਰੀ ਲਾਏ ਸੁਣੋ ਸਤ ਬਾਣੀ, ਜਿਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਬਾਣੀ ਸਚ ਅਲਖ ਵਡਾਣੀ, ਤਾਂ ਕੀ ਗਤ ਕਹੀ ਨਾ ਜਾਏ।

एक ओंकार सतनाम कर्ता पुरख निर्भव निर्वैर अकाल मूरत

0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,
0: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,
1: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,
0: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु
2: वाहेगुरु वाहेगुरु वाहेगुरु
0: Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru,
1: Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਮਾਤਾ ਗੁਜਰ ਕੌਰ ਜੀ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਓ। ਸ਼ੁਕਰਾਨਾ ਹੈ ਆਪ ਜੀ ਦਾ, ਆਪ ਜੀ ਨੇ ਕਿਰਪਾ ਕੀਤੀ, ਅੰਮ੍ਰਿਤ ਵੇਲੇ ਦਾਤ ਬਖਸ਼ਿਸ਼ ਕੀਤੀ। ਜਿਨ੍ਹਾਂ ਸੰਗਤਾਂ ਨੇ ਅੰਮ੍ਰਿਤ ਵੇਲੇ ਆਪ ਜੀ ਦੀ ਨਿੱਘੀ ਗੋਦ ਵਿੱਚ ਬੈਠ ਕੇ ਔਰ ਘਰਾਂ ਵਿੱਚ ਬੈਠ ਕੇ ਵਾਹਿਗੁਰੂ ਸਿਮਰਨ ਦੇ ਵਿੱਚ ਹਾਜ਼ਰੀਆਂ ਭਰੀਆਂ ਹਨ, ਸਭ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨੀਆਂ ਮਹਾਰਾਜ ਜੀ, ਉਹ ਸਭ ਦੇ ਘਰਾਂ ਪਰਿਵਾਰਾਂ ਬੱਚਿਆਂ ਦੇ ਸਿਰ 'ਤੇ ਮਿਹਰਾਂ ਭਰਿਆ ਹੱਥ ਰੱਖਣਾ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਅੱਜ ਦੇ ਜੋ ਹੁਕਮਨਾਮੇ ਦੀ ਬਖਸ਼ਿਸ਼ ਹੋਈ ਹੈ, ਸੋਰਠ ਰਾਗ ਦੇ ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਅਤੇ ਪਵਿੱਤਰ ਰਸਨਾ ਤੋਂ ਇਹ ਸ਼ਬਦ ਉਚਾਰਨ ਹੋਇਆ ਹੈ। ਪਾਤਸ਼ਾਹ ਫੁਰਮਾਨ ਕਰਦੇ ਹਨ, ਸੋਰਠ ਮਹੱਲਾ ਨੌਵਾਂ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸੁਨੇਹ ਅਰ ਭੈ ਨਹੀਂ ਜਾਕੇ।

ज्यों पानी संग पानी। अज दे हुक्मनामे विच गुरु तेग बहादुर पातशाह महाराज जी ने समाधि वाली अवस्था कहो जी हुंदी है, जिहड़ा हिरदा उस मालिक दे चरणां दे विच लीन हो जांदा है, उहदे मन दी अवस्था कहो जी हुंदी है, उहदा जीवन कहो जिहा हुंदा है, उहदे मन दे विचार कहो जिहे हुंदे ने। पातशाह जी ये उपदेश बख्शिश कर रहे हैं। जो नर दुख में दुख नहीं माने, सुख स्नेहो अर पै नहीं जाके, कंचन माटी माने। गुरु तेग बहादुर पातशाह महाराज कहिंदे ने, जिहड़ा हिरदा उस परमात्मा दे मार्ग ते चलदा है ना, बंदगी दे विच लीन हो गया, अपने जीवन दे हर समय नूं उहदे मन दी अवस्था बन जांदी है कि सारा कुछ उस परमात्मा दी रज़ा दे विच है। ये बोल कहने बड़े सौखे ने साध संगत, बहुत उच्ची अवस्था दी यह खेड है। जदों जीवन दे हालात जिहड़े ने हर एक इंसान दे, क्योंकि दुख सुख दोए दर कपड़े पहरे जाए मनुख, ये दुख से ते सुख कपड़ियां दी तरह हन। ये जीवन दे विच कदे दुख आ रहे ने, कदे सुख आ रहे ने, कदे घाटा हो रहा, कदे वाधा हो रहा। ये जीवन ऐसा है, मौसम दी तरह है, कदे बहार आ जाती है, कदे पतझड़ आ जाती है, कदे मौसम शांत है, कदे हनेरियां आ रही हैं। ये जीवन भी ऐसा है। हुण इस समय दे दौरान, जीवन दे इस समय दे दौरान अपनी एकाग्रता नूं, मन दे टिकाओ नूं सांभ के रखना कि जीवन दे विच दुख आ गया, हे मेरे वाहिगुरु तेरी रज़ा है। तत्ती तवी ते बैठे ने पंजवें पातशाह, की कह रहे ने, तेरा किया मीठा लागे। खोपरी लै रही है भाई तारू सिंह जी दी, पर फरक श्रीया नू कह रहे ने, जलाद नू कह रहे ने, खोपड़ी भावें ला दे पर मेरे केसा नू हथ ना लाई। इनू कहिंदे ने, जो नर दुख में दुख नहीं मान। ठंडे बुरज दे विच बैठे ने माता गुजर कौर, साहबजादियां नूं समझा रहे ने, बच्चे डोलियो ना, इस तों वड्डे दुख तां नहीं हो सकदे। पंडित आए ने श्री आनंदपुर साहिब, महाराज साडे धर्म नूं खतरा है। गुरु तेग बहादुर महाराज जी कह रहे ने, किसी रब्बी रूह नूं कुरबानी देनी पएगी। 9 साल की उम्र है पातशाह धन गुरु गोबिंद सिंह पातशाह महाराज आखन लगे, महाराज थोड़े तो वध बंदगी वाला कौन हो सकता है। 26 साल 9 महीने 13 दिन बंदगी तो भोरे दे विच बैठ के कीती है, तो जिहड़ी बाकी बंदगी विचर के सारे संसार दे विच प्रचार किया है, संगतां नूं गुरु दे चरणां नाल जोड़ लिया, वह भी सारी बंदगी है। महाराज तुसीं जा के कुरबानी दे दिओ, अपना आपा कुरबान कर दियो। ते जलाद नूं कह रहे ने, जप जी साहब की बाणी का जाप शुरू करन लगा,
ਜਦੋਂ ਬਾਣੀ ਦਾ ਭੋਗ ਪੈ ਜਾਏਗਾ, ਇਸ਼ਾਰਾ ਕਰਾਂਗਾ, ਤੂੰ ਤਲਵਾਰ ਦਾ ਵਾਰ ਕਰੀ। ਬਾਣੀ ਪੜ੍ਹਨ ਵਾਲੇ ਹਿਰਦੇ ਤਨ ਰੂਪੀ ਸਰੀਰ ਤੋਂ ਆਤਮਕ ਰੂਪੀ ਸਰੀਰ 'ਤੇ ਆਤਮਕ ਤਲ 'ਤੇ ਆ ਜਾਂਦੇ ਨੇ ਸਾਧ ਸੰਗਤ। ਇਹਨੂੰ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਿਆ। ਕਿਉਂਕਿ ਦੁੱਖ ਤਾਂ ਤਨ ਨੂੰ ਲੱਗ ਰਿਹਾ ਹੈ ਨਾ, ਆਤਮਾ ਨੂੰ ਤਾਂ ਕੋਈ ਦੁੱਖ ਲੱਗ ਹੀ ਨਹੀਂ ਰਿਹਾ। ਭਾਈ ਮਤੀ ਦਾਸ ਕਹਿੰਦੇ ਨੇ, ਆਰਾ ਤਿੱਖਾ ਕਰ ਲੈ, ਮੈਂ ਮਨ ਤਿੱਖਾ ਕਰ ਲੈਂਦਾ। ਜਲਾਦਾਂ ਨੇ ਆਰਾ ਰੱਖਿਆ ਸਿਰ 'ਤੇ, ਮੰਗ ਇੱਕੋ ਹੀ ਹੈ, ਮੇਰਾ ਮੁੱਖ ਮੇਰੇ ਗੁਰੂ ਵੱਲੋਂ ਹੋਵੇ। ਤੇਰੇ ਆਰੇ ਦਾ ਦੁੱਖ ਮੈਨੂੰ ਦੁਖੀ ਨਹੀਂ ਕਰ ਸਕਦਾ। ਤੇਰੇ ਆਰੇ ਦੇ ਦੰਦੇ ਮੇਰੇ ਸਰੀਰ ਦੇ ਦੋ ਫਾੜ ਕਰ ਸਕਦੇ ਨੇ, ਪਰ ਮੇਰੇ ਮਨ ਨੂੰ ਦੋ ਫਾੜ ਨਹੀਂ ਕਰ ਸਕਦੇ। ਐਵੇਂ ਭਾਈ ਸਤੀ ਦਾਸ ਪੁੱਛਿਆ ਕਿ ਸਜ਼ਾ ਕੀ ਲੱਗੀ ਹੈ, ਇਹਦੇ ਸਰੀਰ ਦੇ ਆਲੇ ਦੁਆਲੇ ਰੂੰ ਲਪੇਟ ਕੇ ਅੱਗ ਲਾ ਦਿਓ। ਆਖਣ ਲੱਗੇ ਜੀ ਕੀ ਆਖਰੀ, ਆਖਣ ਲੱਗੇ ਆਖਰੀ ਖੁਆਇਸ਼ ਕੀ, ਇੱਕੋ ਹੀ ਹੈ, ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਦਰਸ਼ਨ ਹੋਣ, ਬਸ ਮੇਰਾ ਮੁੱਖ ਮੇਰੇ ਗੁਰੂ ਵੱਲ ਹੋਵੇ। ਤੇਰੇ ਰੂੰ ਦੀ ਅੱਗ ਮੇਰੇ ਮਨ ਨੂੰ ਗਰਮ ਨਹੀਂ ਕਰ ਸਕਦੀ, ਮੇਰੇ ਮਨ ਨੂੰ ਸਾੜ ਨਹੀਂ ਸਕਦੀ। ਮਨ ਠੰਡਾ ਹੈ, ਗੁਰੂ ਦੇ ਚਰਨਾਂ ਦੇ ਵਿੱਚ ਜੁੜਿਆ ਹੋਇਆ ਹੈ। ਭਾਈ ਦਿਆਲਾ ਜੀ ਦੇਗ ਦੇ ਵਿੱਚ ਉਬਾਲਣ ਦੀ ਸਜ਼ਾ ਸੁਣਾਈ ਗਈ ਹੈ, ਕੀ ਕਹਿ ਰਹੇ ਨੇ? ਬਸ ਇੱਕੋ ਹੀ ਮੰਗ ਹੈ, ਜਦੋਂ ਦੇਗ 'ਚ ਉਬਾਲੋ ਤਾਂ ਮੈਨੂੰ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਦਰਸ਼ਨ ਹੋਣ। ਮਨ ਨੂੰ ਨਹੀਂ ਉਬਾਲ ਸਕਦੇ ਤੁਸੀਂ, ਤਨ ਨੂੰ ਜਿੰਨਾ ਮਰਜ਼ੀ ਉਬਾਲ ਦਿਓ। ਉਹ ਗੁਰੂ ਦੇ ਪਿਆਰੇ ਬੰਦਗੀ ਕਰਦੇ ਕਰਦੇ, ਬਾਣੀ ਪੜ੍ਹਦੇ ਪੜ੍ਹਦੇ ਸਰੀਰ ਤੋਂ ਉੱਪਰ ਉੱਠ ਚੁੱਕੇ ਸਨ, ਸਾਧ ਸੰਗਤ ਆਤਮਕ ਤਲ 'ਤੇ ਜੀ ਰਹੇ ਸਨ। ਇਹਨੂੰ ਕਹਿੰਦੇ ਨੇ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਿਆ। ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਨੇ, ਹੇ ਇਨਸਾਨ, ਜੇਕਰ ਤੂੰ ਵੀ ਇਸ ਤਨ ਰੂਪੀ ਭਾਂਡੇ ਤੋਂ ਉੱਤੇ ਉੱਠ ਕੇ ਜੀਣਾ ਚਾਹੁੰਦਾ ਹੈ, ਆਤਮਕ ਤਲ 'ਤੇ ਆ ਜਾ, ਅਤੇ ਉਹਦੇ ਲਈ ਕਰਨਾ ਕੀ ਪਏਗਾ? ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉਂ ਪਾਣੀ ਸੰਗ ਪਾਣੀ। ਉਸ ਮਾਲਕ ਦਿਆਂ ਚਰਨਾਂ ਵਿੱਚ ਲੀਨ ਹੋਣਾ ਪਏਗਾ, ਅਤੇ ਲੀਨ ਹੋਏ ਦੀਆਂ ਨਿਸ਼ਾਨੀਆਂ ਨੇ, ਸੁਖ ਸਨੇਹੋ ਅਰਪੈ ਨਹੀਂ ਜਾਕੇ, ਕੰਚਨ ਮਾਟੀ ਮਨ। ਅਗਲੀਆਂ ਪੰਕਤੀਆਂ ਵਿੱਚ ਪਾਤਸ਼ਾਹ ਫਰਮਾਨ ਕਰਦੇ ਨੇ, ਬੰਦਗੀ ਕਰਨ ਵਾਲੇ ਹਿਰਦੇ ਦੇ ਜੀਵਨ ਦੇ ਵਿੱਚ ਦੁੱਖ ਆ ਜਾਵਣ, ਉਹਦਾ ਮਨ ਖਿੜਾਓ ਵਿੱਚ ਨਹੀਂ ਆਉਂਦਾ, ਮਨ ਟਿਕਿਆ ਰਹਿ ਜਾਂਦਾ ਏ। ਸੁਖ ਆ ਜਾਵਣ ਤਾਂ ਵੀ ਕਹਿੰਦਾ ਹੈ, ਸ਼ੁਕਰ ਹੈ ਮਾਲਕਾ ਤੇਰਾ ਸ਼ੁਕਰ ਹੈ। ਉਹ ਸੁੱਖ ਦੇਖ ਕੇ ਵੀ ਨਹੀਂ ਡੋਲਦਾ। ਨਹੀਂ ਤਾਂ ਕਈ ਵੇਲੇ ਇਹੋ ਜਿਹਾ ਹੁੰਦਾ ਹੈ, ਜਦੋਂ ਦੁੱਖਾਂ ਦੇ ਪਹਾੜ ਡਿੱਗਦੇ ਨੇ, ਕਾਰਜਾਂ ਦੇ ਕਿਤੇ ਵਿਘਨ ਪੈ ਜਾਵਣ, ਬੰਦਾ ਬਾਣੀ ਬਹੁਤ ਪੜ੍ਹਦਾ ਹੈ, ਅਤੇ ਜਦੋਂ ਸੁੱਖ ਆਵਣ ਫਿਰ ਕਹਿੰਦਾ ਅੰਮ੍ਰਿਤ ਵੇਲੇ ਜਾਗ ਨਹੀਂ ਆਉਂਦੀ, ਹੁਣ ਤਾਂ ਬਾਬਾ ਜੀ ਅੱਖ ਕਿੱਥੇ ਖੁੱਲ੍ਹਦੀ ਹੈ, ਹੁਣ ਤਾਂ ਕੰਮ ਦਾ ਹੀ ਨਹੀਂ, ਕੰਮ ਦੇ ਵਿੱਚ ਇੰਨਾ ਕੁ ਵਿਅਸਤ ਹੋ ਗਿਆ, ਟਾਈਮ ਹੀ ਨਹੀਂ ਬਣਦਾ। ਅਤੇ ਜਿਸ ਦਿਨ ਰੱਬ ਦੇ ਕੋਲੋਂ ਉਹ ਕਾਰਜ ਮੰਗਿਆ ਸੀ, ਉਸ ਦਿਨ ਬਿਨਾਂ ਨਾਗੇ ਤੋਂ ਉੱਠ ਕੇ ਇਸ਼ਨਾਨ ਕਰਕੇ ਬਹਿ ਜਾਂਦਾ ਸੀ। ਅਤੇ ਜਦੋਂ ਮਾਲਕ ਨੇ ਸੁੱਖ ਦੇ ਦਿੱਤੇ, ਭਾਵ ਕਿ ਦੁੱਖਾਂ ਅਤੇ ਸੁੱਖਾਂ ਦੇ ਵਿੱਚ ਨਿਰੰਕਾਰ ਦੇ ਨਾਲ ਸੁਰਤ ਜੁੜੀ ਰਹਿੰਦੀ ਹੈ। ਕੰਚਨ ਮਾਟੀ ਮਨ ਹੈ, ਜੀਵਨ ਦੇ ਵਿੱਚ ਮਾਲਕ ਨੇ ਜਿੰਨੀਆਂ ਬਰਕਤਾਂ ਬਖਸ਼ਿਸ਼ ਕੀਤੀਆਂ ਹੋਈਆਂ ਹਨ, ਚਾਹੇ ਉਹ ਮਾਇਆ ਹੈ, ਪਾਤਸ਼ਾਹ ਕਹਿੰਦੇ ਨੇ ਉਹਦੇ ਮਨ ਨੂੰ ਖੰਡਾ ਦੇ ਵਿੱਚ ਨਹੀਂ ਲਿਆ ਸਕਦੀ।
ਉਹ ਦੁਨਿਆਵੀ ਮਾਇਆ ਨੂੰ ਮਿੱਟੀ ਦੀ ਤਰ੍ਹਾਂ ਜਾਣਦਾ ਹੈ, ਪਤਾ ਹੈ ਇਹ ਮਾਇਆ ਸੰਸਾਰ ਤੱਕ ਹੈ। ਜਦੋਂ ਇਹ ਸੰਸਾਰ ਤੋਂ ਉੱਠ ਗਿਆ ਇਹ ਮਾਇਆ ਨੇ ਤਾਂ ਇੱਕ ਸਾਹ ਵੀ ਨਹੀਂ ਖਰੀਦ ਹੋਣਾ। ਦੇਖਿਆ ਹੀ ਹੈ ਆਪ ਜੀ ਨੇ ਕੋਵਿਡ ਦੇ ਦੌਰਾਨ ਖਬਰਾਂ ਸੁਣੀਆਂ, ਵੱਡੇ ਵੱਡੇ ਮਾਇਆਧਾਰੀ ਜਿਹੜੇ ਸਨ ਜਦ ਆਪਣੇ ਪਰਿਵਾਰ ਦੇ ਜੀਆਂ ਨੂੰ ਨਹੀਂ ਬਚਾ ਸਕੇ, ਸਾਰੇ ਹਸਪਤਾਲ ਦੇ ਵਿੱਚ ਮਾਇਆ ਖਿਲਾਰ ਖਿਲਾਰ ਸੁੱਟ ਦਿੱਤੀ। ਕਹਿੰਦਾ ਕੀ ਕਰਨੀ ਹੈ, ਜਾਂ ਮੈਂ ਆਪਣੇ ਪੁੱਤ ਨੂੰ, ਆਪਣੇ ਭਰਾ ਨੂੰ, ਜਾਂ ਆਪਣੇ ਬਜ਼ੁਰਗ ਨੂੰ ਨਹੀਂ ਬਚਾ ਸਕਿਆ। ਲੋਕਾਂ ਨੇ ਮਾਇਆ ਸੜਕਾਂ ਦੇ ਖਿਲਾਰ ਖਿਲਾਰ ਸੁੱਟੀ ਸੀ। ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਨੇ ਕੰਚਨ ਮਾਟੀ ਮਨ ਹੈ,

ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਨੇ ਜਿਹੜਾ ਹਿਰਦਾ ਉਸ ਮਾਲਕ ਦੀ ਭਗਤੀ ਵਿੱਚ ਲੀਨ ਹੋ ਗਿਆ, ਉਹਦੀ ਕੋਈ ਨਿੰਦਿਆ ਚਾਹੇ ਕਰ ਦੇਵੇ ਚਾਹੇ ਕੋਈ ਉਸਤਤ ਕਰ ਦੇਵੇ। ਜੇ ਕੋਈ ਨਿੰਦਿਆ ਕਰਦਾ ਹੈ, ਭਗਤ ਕਬੀਰ ਕਹਿੰਦੇ ਨਿੰਦੋ ਨਿੰਦੋ ਮੁਖ ਲੋਗ ਨਿੰਦੋ, ਨਿੰਦਿਆ ਜਨ ਕੋ ਖਰੀ ਪਿਆਰੀ। ਉਹਦੀ ਕੀਤੀ ਹੋਈ ਨਿੰਦਿਆ ਉਹਦੇ ਮਨ ਦੇ ਟਿਕਾਓ ਨੂੰ ਕਦੇ ਖਰਾਬ ਨਹੀਂ ਕਰ ਸਕਦੀ, ਜੇਕਰ ਹਾਂ ਉਹਦੀ ਕੋਈ ਵਡਿਆਈ ਕਰ ਦੇਵੇ ਉਹ ਵੀ ਉਹਦੇ ਮਨ ਨੂੰ ਮਨ ਦਾ ਜਿਹੜਾ ਟਿਕਾਓ ਬਣਿਆ ਰਹਿੰਦਾ ਹੈ। ਅਤੇ ਜੀਵਨ ਦੇ ਵਿੱਚ ਕਦੇ ਲੋਭ ਮੋਹ ਅਤੇ ਹੰਕਾਰ ਉਹਦੇ ਲਾਗੇ ਨਹੀਂ ਆਉਂਦਾ, ਕਿਉਂਕਿ ਉਹਦੇ ਮਨ ਦੀ ਅਵਸਥਾ ਬਣ ਜਾਂਦੀ ਹੈ ਕਿ ਪਰਮਾਤਮਾ ਸਭ ਕੁਛ ਤੇਰੇ ਹੁਕਮ ਦੇ ਵਿੱਚ ਹੀ ਹੈ। ਹਰ ਇੱਕ ਸੋਗ ਤੇ ਰਹੇ ਨਿਆਰੋ ਨਾਹੇ ਮਾਨ ਅਪਮਾਨ। ਜੀਵਨ ਦੇ ਵਿੱਚ ਦੁੱਖ ਆਵਣ ਚਾਹੇ ਸੁੱਖ ਆ ਜਾਵਣ, ਖੁਸ਼ੀਆਂ ਦਾ ਸਮਾਂ ਹੈ ਚਾਹੇ ਸੁੱਖ ਦਾ ਸਮਾਂ ਹੈ ਚਾਹੇ ਦੁੱਖ ਦਾ ਸਮਾਂ ਹੈ, ਰਹੇ ਨਿਆਰੋ ਤੋਂ ਭਾਵ ਕੀ ਹੈ, ਉਹ ਆਪਣੇ ਜੀਵਨ ਦੇ ਹਰ ਸਮੇਂ ਨੂੰ ਸਿਰਫ ਦੇਖ ਰਿਹਾ ਹੈ, ਉਹ ਦੇਖਣ ਵਾਲਾ ਹੈ। ਮਹਾਂਭਾਰਤ ਜੰਗ ਸਮੇਂ ਭਗਵਾਨ ਕ੍ਰਿਸ਼ਨ ਨੇ ਅਰਜਨ ਨੂੰ ਕਿਹਾ ਸੀ, ਉਹ ਕਹਿੰਦਾ ਮੈਂ ਆਪਣੇ ਭਰਾਵਾਂ ਨੂੰ ਕਿਵੇਂ ਮਾਰਾਂ, ਉਹ ਕਹਿੰਦਾ ਮਾਰਨਾ ਥੋੜ੍ਹੋ, ਇਹ ਤਾਂ ਸਾਰੇ ਮਰੇ, ਤੂੰ ਤਾਂ ਦੇਖਣ ਵਾਲਾ ਹੈ ਬਸ, ਸਿਰਫ ਇਹ ਤਾਂ ਸਾਰਾ ਕੁਛ ਹੋਇਆ ਪਿਆ ਹੈ, ਤੂੰ ਤਾਂ ਦੇਖਣ ਵਾਲਾ ਹੈ,

ਮਨੁੱਖ ਦੀਆਂ ਜਿਹੜੀਆਂ ਮੰਗਾਂ ਹਨ ਉਹ ਵੀ ਉਹ ਤਿਆਗ ਦਿੰਦਾ ਹੈ। ਕਿਉਂ? ਲੀਨ ਹੋ ਗਿਆ ਨਾ ਮਨ ਪਰਮਾਤਮਾ ਦੀਆਂ ਚਰਨਾਂ ਵਿੱਚ, ਲੀਨ ਹੋ ਗਿਆ, ਮਨ ਦੀ ਅਵਸਥਾ ਬਣ ਗਈ ਕਿ ਮੈਨੂੰ ਜੋ ਕੁਛ ਵੀ ਚਾਹੀਦਾ ਹੈ ਮਾਲਕ ਨੂੰ ਪਤਾ ਹੀ ਹੈ ਨਾ, ਉਹਨੇ ਆਪੇ ਮੇਰੀ ਝੋਲੀ 'ਚ ਪਾ ਦੇਣਾ। ਜਦ ਬੱਚੇ ਨੂੰ ਭੁੱਖ ਲੱਗਦੀ ਹੈ ਮਾਂ ਨੂੰ ਪਤਾ ਲੱਗ ਜਾਂਦਾ ਬੱਚੇ ਨੂੰ, ਮੇਰੇ ਨੂੰ ਭੁੱਖ ਲੱਗਦੀ ਹੈ। ਮਾਂ ਆਪਣੇ ਬੱਚੇ ਨੂੰ ਆਵਾਜ਼ ਥੋੜ੍ਹੀ ਮਾਰਨੀ ਪੈਂਦੀ, ਨਾ ਦੱਸਣਾ ਪੈਂਦਾ ਬੱਚੇ ਨੂੰ ਭੁੱਖ ਲੱਗੀ ਹੈ, ਮਾਂ ਨੂੰ ਪਤਾ ਲੱਗ ਗਿਆ, ਉਹਨੇ ਆਪਣੇ ਬੱਚੇ ਨੂੰ ਆਪ ਹੀ ਦੁੱਧ ਪਿਲਾ ਦੇਣਾ। ਪਾਤਸ਼ਾਹ ਕਹਿੰਦੇ ਨੇ, ਕਾਮ ਕ੍ਰੋਧ ਜਿਹ ਪਰਸੈ ਨਾਹਨ ਤਿਹ ਘਟ ਬ੍ਰਹਮ ਨਿਵਾਸਾ। ਜਿਸ ਹਿਰਦੇ ਵਿੱਚ ਕਾਮਨਾਵਾਂ, ਜਿਹੜਾ ਹਿਰਦਾ ਕ੍ਰੋਧ ਤੋਂ ਦੂਰ ਹੋ ਗਿਆ, ਉੱਥੇ ਫਿਰ ਕੀ ਆਇਆ? ਕਾਮ ਦੀ ਜਗ੍ਹਾ 'ਤੇ ਫਿਰ ਰਾਮ ਆ ਗਿਆ, ਕ੍ਰੋਧ ਦੀ ਜਗ੍ਹਾ 'ਤੇ ਨਿਮਰਤਾ ਆ ਗਈ। ਪਾਤਸ਼ਾਹ ਕਹਿੰਦੇ ਨੇ, ਜਿਹੜੇ ਇਹ ਗੁਣ ਜਿਸ ਹਿਰਦੇ ਵਿੱਚ ਆ ਗਏ, ਉੱਥੇ ਕੀ ਆਇਆ? ਬ੍ਰਹਮ ਦਾ ਨਿਵਾਸ ਹੋ ਗਿਆ। ਬ੍ਰਹਮ ਕੀ ਹੈ? ਪਰਮਾਤਮਾ।

ਆਖਰੀ ਪੰਕਤੀਆਂ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਨੇ, ਇਹ ਉੱਚੀ ਅਵਸਥਾ ਦਾ ਜਿਹੜਾ ਮਾਰਗ ਹੈ, ਮਨ ਦੇ ਟਿਕਾਓ ਦਾ ਜਿਹੜਾ ਮਾਰਗ ਹੈ, ਜਿਸ ਹਿਰਦੇ ਉੱਤੇ ਗੁਰੂ ਦੀ ਕਿਰਪਾ ਹੋ ਜਾਂਦੀ ਹੈ, ਉਹ ਹਿਰਦਾ ਇਸ ਮਾਰਗ 'ਤੇ ਚੱਲਦਾ ਹੈ। ਇਹ ਜੁਗਤ ਉਹਨੂੰ ਉਹ ਪਛਾਣ ਲੈਂਦਾ ਇਸ ਜੁਗਤ ਨੂੰ। ਨਾਨਕ ਲੀਨ ਭਇਓ ਗੋਬਿੰਦ ਸਿਓ, ਜਿਉ ਪਾਣੀ ਸੰਗ ਪਾਣੀ। ਆਖਰੀ ਪੰਕਤੀਆਂ ਵਿੱਚ ਪਾਤਸ਼ਾਹ ਫਰਮਾਨ ਕਰਦੇ ਨੇ, ਇਹ ਇਨਸਾਨ ਇਸ ਅਵਸਥਾ ਨੂੰ ਪ੍ਰਾਪਤ ਕਰਨਾ ਚਾਹੁੰਦਾ ਹੈ ਤਾਂ ਕੀ ਕਰਿਆ ਕਰ, ਉਸ ਮਾਲਕ ਦੇ ਚਰਨਾਂ ਵਿੱਚ ਲੀਨ ਹੋ ਜਾ। ਜਿਹੜੇ ਉਸ ਮਾਲਕ ਦੇ ਚਰਨਾਂ ਵਿੱਚ ਲੀਨ ਹੋ ਜਾਂਦੇ ਨੇ, ਉਹਨਾਂ ਦੇ ਮਨ ਦੀ ਅਵਸਥਾ ਬਣ ਜਾਂਦੀ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਨ ਹੈ, ਸੁੱਖ ਸੁਨੇਹੋ ਹਰਿ ਭੈ ਨਹੀਂ ਜਾ ਕੇ ਕੰਚਨ ਮਾਟੀ ਮਨ ਹੈ। ਇਹ ਸੀ ਅੱਜ ਦੇ ਹੁਕਮਨਾਮੇ, ਜੋ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਪਾਵਨ ਅਤੇ ਪਵਿੱਤਰ ਰਸਨਾ ਤੋਂ ਹੀ ਸ਼ਬਦ ਉਚਾਰਨ ਹੋਇਆ। ਪਾਤਸ਼ਾਹ ਕਿਰਪਾ ਕਰਨ, ਹਿਰਦਾ ਗੁਰੂ ਦੇ ਚਰਨਾਂ ਨਾਲ ਜੁੜ ਜਾਵੇ, ਹਿਰਦੇ ਦੀ ਅਵਸਥਾ ਬਣ ਜਾਵੇ, ਫਿਰ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਅੱਜ ਦਿਨ ਬੁੱਧਵਾਰ ਸੰਧਿਆ ਵੇਲੇ 4:30 ਤੋਂ 6 ਵਜੇ ਤੱਕ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਸੰਗਤੀ ਜਾਪ ਹੋਣਗੇ, ਉਪਰੰਤ ਬੱਚਿਆਂ ਵੱਲੋਂ ਸੋਦਾ ਰਹਿਰਾ ਸਾਹਿਬ ਬਾਣੀ ਦੇ ਜਾਪ ਹੋਣਗੇ, ਔਰ ਗੁਰਬਾਣੀ ਕੀਰਤਨ ਹਜ਼ੂਰੀ ਰਾਗੀ ਸਿੰਘ ਕਰਨਗੇ, ਔਰ 7 ਤੋਂ 8 ਵਜੇ ਤੱਕ ਸ਼੍ਰੀਮਾਨ ਸੰਤ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜੇ ਵਾਲੇ ਮਹਾਂਪੁਰਖ ਪਹੁੰਚ ਰਹੇ ਹਨ, ਜੋ ਸੰਗਤਾਂ ਨੂੰ ਗੁਰਬਾਣੀ ਕਥਾ ਦੇ ਨਾਲ ਜੋੜਨਗੇ। ਆਪ ਜੀ ਨੇ ਸੰਧਿਆ ਵੇਲੇ ਤੋਂ ਰਾਤਰੀ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਆਏ ਹੋਏ ਮਹਾਂਪੁਰਖਾਂ ਦੇ ਕਮਾਏ ਹੋਏ ਬਚਨਾਂ ਨੂੰ ਸਰਵਣ ਕਰਕੇ ਆਪਣੇ ਜੀਵਨ ਸਮੇਂ ਔਰ ਸਵਾਸਾਂ ਨੂੰ ਸਫਲਿਆ ਕਰਨਾ ਹੈ ਜੀ। ਆਓ ਹੁਣ ਭਾਈ ਹਰਬਖਸ਼ ਸਿੰਘ ਜੀ ਸਮੁਝਤੇ ਪਾਸੋਂ ਆਸਾ ਕੀ ਵਾਰ ਦੇ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਦਰਗੇਂਦਰ ਪਾਈਏ ਤਗਨ ਤੂਤ ਮਹੱਲਾ ਪਹਿਲਾ ਤਗਨ ਇੰਦਰੀ ਤਗਨ ਨਾਰੀ ਪਲਕੀ ਤੁਕ ਪਵੇ ਨਿਦਾੜੀ ਤਗਨ ਪੈਰੀ ਤਗਨ ਹੱਥੀ ਤਗਨ ਜੇਵਾ ਤਗਨ ਅੱਖੀ ਵੇ ਤਗਾ ਪਿਵਤੇ ਵਰਤਾ ਗੇਵਰਾ ਕਤੈ।

ਜੇਕਰ ਸੁਤਕ ਮੰਨੀਏ ਸਭ ਤੇ ਸੁਤਕ ਹੋਏ, ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ, ਜੇ ਤੇ ਦਾਣੇ ਅਨਕੇ ਜਿਆਂ ਬਾਜ ਨਾ ਕੋਏ, ਪਹਿਲਾ ਪਾਣੀ ਜਿਉ ਹੈ ਜੇ ਤਰਿਆ ਸਭ ਕੋਏ, ਸੁਤਕ ਕਿਉਂ ਕਰ ਰੱਖੀਏ ਸੁਤਕ ਪਵੇ ਰਸੋਏ ਨਾ।

0: ਸੋ ਕਰਤਾ ਕਾਦਿਰ ਕਰੀਮ ਦੇ ਜੀ ਅਰਜਕ ਸਭਾਏ ਸਾਹਿਕਾਰ ਕਮਾਉਣੀ ਤੁਰ ਛੋਟੀ ਤਿੰਨੇ ਪਾਏ ਨਾਨਕ ਕੀ ਬਾਹਰੀ ਔਰ ਦੂਜੀ ਨਾਹੀਂ ਜਾਏ ਸੋ ਕਰੇ ਜਿਤ ਸੇ ਰਜਾਏ ਸੋ ਕਰੇ ਜਿਤ ਸੇ ਰਜਾਏ ਸੁਧੇ
1: ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਹੰਕਾਰ ਸਤਿਗੁਰ ਪ੍ਰਸਾਦਿ।

कहो नानक सब तेरी वडियाई कोई नाउ न जाने।

ਭਗਵਤੀ ਜੀ ਕੀ ਪਾਤਸ਼ਾਹੀ ਦੱਸੋ ਵੀ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮ ਦਾਸੈ ਹੋਈ ਸਹਾਏ ਅਰਜਨ ਹਰਿ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ

ਸੁਆਸਾਂ ਸੰਗ ਨਿਭਾਹੀ ਤਿਨ੍ਹਾਂ ਗੁਰਸਿੱਖਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖ਼ਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੈ ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ। ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਹਾ ਹੈ ਤੋ ਦੀਗ ਤੀਗ ਫਤਿਹ ਬਿਰਦ ਕੀ ਪਹਿਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ।

ਗੁਰ ਮੰਤਰ ਜਾਪ ਆਪ ਜੀ ਵੱਲੋਂ ਬਖਸ਼ਿਸ਼ ਕੀਤੇ ਗਏ ਮੁੱਖ ਵਾਕ ਦੀ ਕਥਾ ਵਿਚਾਰ ਸੰਪੂਰਨ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਕੀਰਤਨ ਹੋਏ ਆਪ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਈਆਂ ਬੇਅੰਤ ਗਲਤੀਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਜੀ ਅਗਾਹਾਂ ਤੋਂ ਸੁਚੱਜੀ ਸਮੱਤ ਬਖਸ਼ਿਸ਼ ਕਰਨੀ ਪੜ੍ਹੀ ਸੁਣੀ ਗੁਰਬਾਣੀ ਦਾ ਭਾਵ ਦਰ ਆਈ ਸਾਧ ਸੰਗਤ ਦੇ ਹਿਰਦਿਆਂ 'ਚ ਵਸਾਉਣਾ ਆਈ ਹੋਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਪੇਟਾਵਾਂ

ਨਿਰਵਿਘਨਤਾ ਸਹਿਤ ਸੰਪੂਰਨਤਾ ਕਰਾਉਣੀ, ਬੰਦੀ ਸਿੰਘਾਂ ਦੀ ਰਿਹਾਈ ਬਖਸ਼ਿਸ਼ ਕਰਨੀ, ਖਾਲਸਾ ਪੰਥ ਦੀ ਸਦਾ ਚੜ੍ਹਦੀ ਕਲਾ ਕਰਨੀ ਜੀ। ਕਿਰਪਾ ਕਰੋ ਮਹਾਰਾਜ, ਪਾਵਨ ਪਵਿੱਤਰ ਮੁੱਖ ਵਾਕ ਬਖਸ਼ਿਸ਼

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ। ਗੁਰ ਕੀ ਟੇਕ ਰਹੋ ਦਿਨ ਰਾਤ, ਜਾ ਕੀ ਕੋਈ ਨਾ ਮਿਟੈ ਦਾਤ। ਗੁਰ ਪਰਮੇਸ਼ਰ ਏਕੋ ਜਾਣ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸਹਿ ਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸਹਿ ਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ

ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਭਾਜੀ ਆ ਪਿੱਛੋਂ ਸੋਚ ਹੁਣ ਕਰਿਓ ਆ ਸਾਰੇ ਕਰ ਦਿਓ
1: ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
2: ਵਾਹਿਗੁਰੂ ਵਾਹਿਗੁਰੂ
0: ਠੀਕ ਹੈ ਠੀਕ ਹੈ ਥੋੜ੍ਹੀ ਜ਼ਿਆਦਾ ਨਹੀਂ
2: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਸਤਸੰਗ ਜੀਓ, ਸਭ ਤੋਂ ਪਹਿਲਾਂ ਸ਼ੁਕਰਾਨਾ ਹੈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ, ਜਿਨ੍ਹਾਂ ਦੀ ਅਪਾਰ ਕਿਰਪਾ ਸਦਕਾ, ਅਪਾਰ ਰਹਿਮਤ ਸਦਕਾ ਇਸ ਵਕਤ ਦੋ ਪਰਿਵਾਰਾਂ ਦੇ ਮੇਲ ਹੋਣ ਜਾ ਰਹੇ ਨੇ। ਆਨੰਦ ਕਾਰਜ ਦੀ ਜੋ ਮਰਿਆਦਾ ਹੈ ਉਹ ਆਰੰਭ ਹੋਣੀ ਹੈ। ਆਓ, ਸਭ ਤੋਂ ਪਹਿਲਾਂ ਆਰੰਭਤਾ ਦੀ ਅਰਦਾਸ ਹੋਵੇਗੀ, ਜਿਸ ਦੇ ਵਿੱਚ ਸੁਭਾਗ ਜੋੜੀ ਔਰ ਉਹਨਾਂ ਦੇ ਮਾਤਾ ਪਿਤਾ ਖੜ੍ਹੇ ਹੋਣਗੇ। ਬਾਕੀ ਸਾਰੀ ਸੰਗਤ ਨੇ ਇਸੇ ਤਰ੍ਹਾਂ ਬੈਠੇ ਰਹਿਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: Sorbetto.
1: ਸਤਿ ਸ੍ਰੀ ਅਕਾਲ।

ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜਨ ਵਾਜੀ ਸਾਧ ਸੰਗਤ ਜੀਓ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ, ਪਾਵਨ ਅਤੇ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਆਨੰਦ ਕਾਰਜ ਦੀ ਜੋ ਮਰਿਆਦਾ ਹੈ ਉਹ ਆਰੰਭ ਕਰਨ ਦੀ ਆਗਿਆ ਬਖਸ਼ਿਸ਼ ਕੀਤੀ ਹੈ। ਆਓ, ਸਭ ਤੋਂ ਪਹਿਲਾਂ ਪੱਲੇ ਦੀ ਰਸਮ ਅਦਾ ਹੋਏਗੀ। ਲੜਕੀ ਦੇ ਪਿਤਾ ਜੀ ਨੂੰ ਬੇਨਤੀ ਹੈ ਕਿ ਕਾਕਾ ਜੀ ਦਾ ਪੱਲਾ ਲੜਕੀ ਨੂੰ ਫੜਾਇਆ ਜਾਵੇ।

ਪਰਮ ਸਤਿਕਾਰਯੋਗ ਸਤਸੰਗ ਜੀਓ, ਬੇਨਤੀ ਹੈ ਕਿ ਹੁਣ ਲਾਵਾਂ ਦਾ ਜਾਪ ਹੋਏਗਾ। ਚਾਰ ਲਾਵਾਂ ਦਾ ਜਾਪ ਹੋਏਗਾ ਔਰ ਚਾਰ ਹੀ ਪਰਿਕਰਮਾ ਹੋਣਗੀਆਂ। ਪਰਿਕਰਮਾ ਕਰਦੇ ਸਮੇਂ ਕਾਕਾ ਜੀ ਅੱਗੇ ਅੱਗੇ ਹੋਣਗੇ ਔਰ ਬੀਬਾ ਜੀ ਉਹਨਾਂ ਦਾ ਪੱਲਾ ਪਕੜ ਕੇ ਉਹਨਾਂ ਦੇ ਮਗਰ ਮਗਰ ਹੋਣਗੇ। ਔਰ ਪਰਿਕਰਮਾ ਕਰਨ ਸਮੇਂ ਦੋਵਾਂ ਨੇ ਬੜੇ ਪਿਆਰ ਨਾਲ ਉੱਠਣਾ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਨਮਸਕਾਰ ਕਰਨੀ ਹੈ, ਇਸ ਪਾਸੇ ਨੂੰ ਪਰਿਕਰਮਾ ਸ਼ੁਰੂ ਕਰਨੀ ਹੈ। ਪਰਿਕਰਮਾ ਕਰਦੇ ਸਮੇਂ ਕਾਹਲੀ ਨਹੀਂ ਕਰਨੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਤਿਕਾਰ ਦਾ ਖਾਸ ਖਿਆਲ ਰੱਖਣਾ ਹੈ। ਔਰ ਪਰਿਕਰਮਾ ਕਰਕੇ ਕਾਕਾ ਜੀ ਆਪਣੀ ਜਗ੍ਹਾ 'ਤੇ ਆ ਕੇ ਖਲੋ ਜਾਣਗੇ, ਬੀਬਾ ਜੀ ਉਹਨਾਂ ਦੇ ਪਿਛਲੇ ਪਾਸੇ 'ਤੇ ਆ ਕੇ ਫਿਰ ਦੋਨਾਂ ਨੇ ਨਮਸਕਾਰ ਕਰਕੇ ਬੈਠ ਜਾਣਾ ਹੈ। ਆਓ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਕੀਤੀਆਂ ਹੋਈਆਂ ਲਾਵਾਂ ਦਾ ਜਾਪ ਸਰਵਣ ਕਰੀਏ ਜੀ। ਸਤਨਾਮ

0: ਸਾਡੇ ਸਰਕਾਰ ਦੇ ਬਜ਼ੁਰਗਾਂ ਵੱਲੋਂ ਇੱਕ ਸ਼ਬਦ ਦੀ ਹਾਜ਼ਰੀ ਦੀ ਸੇਵਾ ਕਰਨਗੇ ਜੀ। ਅਰਦਾਸਾਂ ਦੀ ਤੁਹਾਡੀ ਸੇਵਾ ਪ੍ਰਵਾਨ ਕਰਨ ਦੀ ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ।
1: ਪਹਿਲਾਂ ਵੀ ਹੈਗਾ ਚੜਕ ਚੜਕ ਆ ਜਾ।

0: अच्छा जी, वाहेगुरु जी का खालसा, वाहेगुरु जी की फतेह।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਕਿਰਪਾ ਸਦਕਾ, ਅਪਾਰ ਰਹਿਮਤ ਸਦਕਾ, ਆਨੰਦ ਕਾਰਜ ਦੀ ਜੋ ਮਰਿਆਦਾ ਹੈ ਉਹ ਸੰਪੂਰਨ ਹੋਈ ਹੈ, ਔਰ ਗੁਰੂ ਪਿਆਰਿਆਂ ਪਾਸੋਂ ਆਪ ਜੀ ਨੇ ਗੁਰਬਾਣੀ ਕੀਰਤਨ ਸਰਵਣ ਕੀਤਾ ਹੈ। ਆਓ ਹੁਣ 10 ਮਿੰਟ ਵਾਸਤੇ ਸਾਡੇ ਕੋਲ ਗੁਰੂ ਪਿਆਰੇ ਆਏ ਹਨ, ਉਹ ਆਪ ਸਭ ਸੰਗਤਾਂ ਨੂੰ ਗੁਰੂ ਵਚਨਾਂ ਰਾਹੀਂ ਨਿਹਾਲ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿ। ਇੱਕ ਚਿੱਤ ਹੋ ਕੇ ਅੱਖਾਂ ਬੰਦ ਕਰ, ਥੋੜ੍ਹਾ ਜਿਹਾ ਅਸੀਸਾਂ ਦਿਓ। ਪੂਤਾ ਮਾਤਾ ਕੀ ਅਸੀਸ, ਨਿਮਖ ਨਾ ਵਿਸਰੋ ਤੁਮਕੋ ਹਰ ਹਰ, ਸਦਾ ਭਜੋ ਜਗਦੀਸ਼। ਵਾਹਿਗੁਰੂ।

ਪਰਮ ਸਨਮਾਨ ਯੋਗ ਧੰਨ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੋਦ ਵਿੱਚ ਸੱਜ ਬੈਠੇ ਗੁਰਮੁਖ ਪਿਆਰਿਓ, ਆਓ ਦਸ਼ਮੇਸ਼ ਪਿਤਾ ਜੀ ਵੱਲੋਂ ਬਖਸ਼ਿਸ਼ ਫਤਿਹ ਦੀ ਸਾਂਝ ਪਾਉਂਦੇ ਹੋਏ ਮਨ ਦੀ ਇਕਾਗਰਤਾ ਬਣਾਈਏ। ਮਨ ਨੂੰ ਐਬਸੈਂਟ ਨਾ ਹੋਣ ਦਿਓ, ਸਾਰੇ ਰਸਨਾ ਪਵਿੱਤਰ ਕਰੋ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 10 ਮਿੰਟ ਦਾ ਸਮਾਂ ਪੂਰੇ 12:30 ਆਪਾਂ ਸਮਾਪਤੀ ਕਰ ਦੇਣੀ ਹੈ। ਹੁਣ ਤੁਸੀਂ ਗੁਰਮੁਖ ਪਿਆਰਿਓ, ਬੜੇ ਵੱਡੇ ਭਾਗਾਂ ਵਾਲੇ ਹੋ, ਤੁਸੀਂ ਸਾਰੇ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਸੱਜ ਬੈਠੇ ਹੋ ਅਤੇ ਆਏ ਵੀ ਗੁਰਮੁਖਾਂ ਦੇ ਸੱਦੇ 'ਤੇ, ਜੋ ਸਾਡੇ ਬਹੁਤ ਹੀ ਸਨਮਾਨਯੋਗ ਗੁਰਮੁਖ ਪਿਆਰੇ ਭਾਈ ਸਤਵਿੰਦਰ ਸਿੰਘ ਜੀ ਮੁਲਤਾਨੀ ਮੇਰੇ ਛੋਟੇ ਵੀਰ ਨੇ, ਅਤੇ ਦੂਜੇ ਪਾਸੇ ਗੁਰਸਿਮਰ ਸਿੰਘ ਜੀ ਦਾ ਸਾਰਾ ਪਰਿਵਾਰ, ਇਹਨਾਂ ਦੀ ਬੇਟੀ ਗੁਰਲੀਨ ਕੌਰ ਦਾ, ਜੋ ਤੁਸੀਂ ਇਹ ਸੰਯੋਗ ਦੇਖਿਆ ਹੈ ਦ੍ਰਿਸ਼ਟਮਾਨ ਦੇ ਵਿੱਚ ਭਾਈ ਗੁਰਸਿਮਰ ਸਿੰਘ ਜੀ ਦੇ ਨਾਲ। ਸਭ ਤੋਂ ਪਹਿਲਾਂ ਦਾਸ ਵੱਲੋਂ ਸਰਬੱਤ ਸੰਗਤਾਂ ਨੂੰ, ਖਾਸ ਕਰਕੇ ਮਾਪਿਆਂ ਨੂੰ ਇਸ ਵਿਆਹ ਦੀਆਂ ਲੱਖ ਲੱਖ ਵਧਾਈਆਂ। ਸਤਿਗੁਰੂ ਕਿਰਪਾ ਕਰਨ ਇਹ ਜੋ ਸੰਯੋਗ ਹੈ, ਧੰਨ ਪਿਰ ਇਹ ਨਾ ਆਖੀਏ, ਬਹਿਣ ਇਕੱਠੇ ਹੋਏ ਏਕ ਜੋਤ ਦੋਏ ਮੂਰਤੀ, ਧੰਨ ਪਿਰ ਕਹੀਏ ਸੋਏ, ਕਿ ਇਹ ਸਦਾ ਹੀ ਚੜ੍ਹਦੀ ਕਲਾ 'ਚ ਵੈਸੇ ਗੁਰਮੁਖ ਪਰਿਵਾਰ ਹੈ ਪਹਿਲਾਂ ਹੀ। ਇਹ ਅਸੀਸ ਵੀ ਆਪਾਂ ਸਾਰਿਆਂ ਨੇ ਦਿੱਤੀ ਹੈ ਤੁਸੀਂ ਹੁਣ ਸਤਿਗੁਰੂ ਦੇ ਸ਼ਬਦ ਦੇ ਰਾਹੀਂ, ਕਿ ਇਹਨਾਂ ਦਾ ਜੋ ਜੀਵਨ ਹੈ ਅੱਜ ਸ਼ੁਰੂ ਹੋਇਆ। ਕਿਉਂਕਿ ਗੁਰਬਾਣੀ ਦੇ ਵਿੱਚ ਸਾਡੇ ਇਹ ਜੋ ਸਰੀਰ ਹੈ ਇਹਦੀਆਂ 3 ਅਵਸਥਾ ਨੇ। ਜਿਹੜਾ ਮਨ ਹੈ ਉਹ ਤਾਂ ਨਾ ਬੁੱਢਾ ਹੁੰਦਾ ਹੈ ਅਤੇ ਨਾ ਜਵਾਨ ਹੁੰਦਾ ਹੈ, ਜਿਹੜਾ ਸਰੀਰ ਹੈ ਇਸ ਦੀਆਂ 3 ਅਵਸਥਾ ਗੁਰਬਾਣੀ 'ਚ ਦੱਸੀਆਂ ਨੇ। ਕਹਿੰਦੇ ਬਾਲ ਜਵਾਨੀ ਔਰ ਬਿਰਧ ਫੁੰਨ, 3 ਅਵਸਥਾ ਜਾਣ ਕਹੋ ਨਾਨਕ, ਹਰ ਭਜਨ ਬਿਨ ਬਿਰਥਾ ਸਭ ਹੀ ਮਾਨ। ਹੁਣ ਵੇਖੋ ਬਚਪਨ ਲੰਘ ਗਿਆ ਇਹਨਾਂ ਦਾ, ਮੇਰੇ ਪਾਤਸ਼ਾਹ ਨੇ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ, ਪੂਰੀ ਹੋਈ ਕਰਾ ਮਾਤ ਆਪ ਸਿਰਜਣ ਹਾਰੇ ਧਾਰਿਆ, ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਅਟਲ ਅਥਾ ਅਤੋਲ ਤੂੰ, ਇਹ ਸਾਰੇ ਵਾਹਿਗੁਰੂ ਜੀ ਦੇ ਗੁਣ ਨੇ ਜਿਹੜੇ ਗੁਰੂ ਰਾਮਦਾਸ ਜੀ ਨੇ। ਕਹਿੰਦੇ ਅਟਲ ਅਥਾ ਅਤੋਲ ਤੂੰ, ਤੇਰਾ ਅੰਤ ਨਾ ਪਾਰਾ ਵਾਰਿਆ, ਜਿੰਨੀ ਤੂੰ ਸੇਵਿਆ ਭਾਉ ਕਰ ਸੇ ਤੁਦ ਪਾਰ ਉਤਾਰਿਆ, ਲੱਭ ਲੋਭ ਕਾਮ ਕ੍ਰੋਧ ਮੋਹ। ਇਹ ਜਿਹੜੇ ਸਾਡੇ ਸੁਰਤੀ ਨੂੰ ਦੁਹਾਗਣ ਕਰਦੇ ਨੇ। ਕਹਿੰਦੇ ਮਾਰ ਕੱਢੇ ਤੁਦ ਸਾ ਪਰਵਾਰਿਆ, ਧਨ ਸੋ ਤੇਰਾ ਥਾਨ ਹੈ ਸੱਚ ਤੇਰਾ ਪੈਸਕਾਰਿਆ, ਨਾਨਕ ਤੂੰ ਲੈਣਾ ਤੂੰ ਹੈ ਗੁਰ ਅਮਰ ਤੂੰ ਵਿਚਾਰਿਆ, ਗੁਰ ਡਿੱਠਾ ਤਾਂ ਮਨ ਸਾਧਾਰਿਆ। ਵੇਖੋ ਕਿ ਤੁਸੀਂ ਉਹਨਾਂ ਦੀ ਹਜ਼ੂਰੀ 'ਚ ਬੈਠੇ ਹੋ, ਗੁਰੂ ਰਾਮਦਾਸ ਜੀ ਤੁਹਾਡੇ ਸਨਮੁੱਖ ਨੇ। ਜੇ ਤੁਸੀਂ ਮੰਨ ਲਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਅਤੇ ਉਹਨਾਂ ਦੇ ਸਨਮੁੱਖ ਇਹ ਜਿਹੜਾ ਸਹਿਯੋਗ ਹੈ ਨਾ ਗੁਰਮ ਪਿਆਰਿਓ, ਬੜਾ ਧਿਆਨ ਨਾਲ ਸਮਝਣ ਵਾਲੀ ਗੱਲ ਆ। ਇਹ ਸਾਡੇ ਮਨਾਂ ਦਾ ਜਨਮ ਕਰਕੇ ਨਾ ਸੱਚਖੰਡ ਦੇ ਵਿੱਚ ਅਕਾਲ ਪੁਰਖ ਦੇ ਸਨਮੁੱਖ ਹੁੰਦਾ ਪਹਿਲਾਂ, ਜਿੰਨਾ ਚਿਰ ਸਾਡਾ ਤਨ ਨਹੀਂ ਨਾ ਤਿਆਰ ਹੁੰਦਾ। ਇਹਨੂੰ ਉੱਥੇ ਟ੍ਰੇਨਿੰਗ ਦਿੱਤੀ ਜਾਂਦੀ ਹੈ ਮਨ ਨੂੰ ਸੱਚਖੰਡ ਦੇ ਵਿੱਚ, ਜਿੱਥੇ ਤੁਸੀਂ ਪੜ੍ਹਦੇ ਹੋ ਸਰਮਖੰਡ ਕੀ ਬਾਣੀ ਰੂਪ ਤਿੱਥੇ ਘਾੜਤ ਘੜੀਏ, ਬਹੁਤ ਅਨੂਪ ਆ। ਜਿਹੜਾ ਸਾਹਮਣੇ ਤੁਸੀਂ ਸੱਚਖੰਡ ਦੇਖ ਰਹੇ ਹੋ ਇਹਦੇ ਵਿੱਚ 4 ਸੂਖਮ ਖੰਡ ਨੇ, ਧਰਮਖੰਡ ਹੈ, ਗਿਆਨਖੰਡ ਹੈ, ਸਰਮਖੰਡ ਹੈ ਅਤੇ ਕਰਮਖੰਡ। ਇਹਨਾਂ 4 ਤੋਂ ਫਿਰ ਸੱਚਖੰਡ ਬਣਦਾ। ਇੱਥੇ ਸਾਡੇ ਸਰਮਖੰਡ ਦੇ ਵਿੱਚ ਸਾਡੇ ਮਨ ਦਾ ਜਨਮ ਕਰਕੇ ਅਕਾਲ ਪੁਰਖ ਜੀ ਦੋਵਾਂ ਨੂੰ ਸਮਝਾਉਂਦੇ ਨੇ। ਉਦੋਂ ਕੋਈ ਔਰਤ ਮਰਦ ਨਹੀਂ ਹੁੰਦਾ, ਉਹਨਾਂ ਨੂੰ ਫੈਸਲਾ ਦਿੱਤਾ ਜਾਂਦਾ ਹੈ ਕਿ ਇਸ ਨੇ ਜਾ ਕੇ ਔਰਤ ਦੇ ਕੱਪੜੇ ਜਾਣਾ ਵਾ, ਦੂਸਰੇ ਮਨ ਨੇ ਜਿਹੜਾ ਉਹ ਮਰਦ ਦੇ ਕੱਪੜੇ ਜਾਣਾ, ਅਤੇ ਤੁਹਾਡਾ ਉੱਥੇ ਫਿਰ ਸੰਯੋਗ ਹੋਣਾ ਜਿਹੜਾ ਅੱਜ ਆਪਾਂ ਦ੍ਰਿਸ਼ਟਮਾਨ ਦੇ ਵਿੱਚ ਵੇਖਿਆ, ਪੂਰਬ ਜਨਮ ਕੇ ਮਿਲੇ ਸੰਯੋਗੀ। ਇਹ ਪਹਿਲਾਂ ਹੀ ਸੰਯੋਗ ਸਤਿਗੁਰਾਂ ਦਾ ਉੱਥੇ ਸੱਚਖੰਡ 'ਚ ਇਹ ਹੋ ਜਾਂਦਾ ਹੈ। ਸੋ ਇਸ ਕਰਕੇ ਆਪਾਂ ਬੜੇ ਧਿਆਨ ਨਾਲ ਜਿਹੜਾ ਉੱਥੇ ਨਹੀਂ ਦੇਖ ਸਕੇ ਅੱਜ ਆਪਾਂ ਦ੍ਰਿਸ਼ਟਮਾਨ ਦੇ ਵਿੱਚ ਦੇਖਿਆ ਹੈ। ਉੱਥੇ ਫਿਰ ਸਤਿਗੁਰੂ ਸਾਨੂੰ, ਜਦੋਂ ਸਾਡਾ ਪਹਿਲਾ ਬਚਪਨ ਲੰਘ ਜਾਂਦਾ ਨਾ, ਕਿਉਂ ਇਹ ਜੋ ਸਤਿਗੁਰੂ ਦਾ ਉਪਦੇਸ਼ ਹੈ ਨਾ ਗੁਰੂ ਰਾਮਦਾਸ ਜੀ ਦਾ, ਅਸੀਂ ਪਹਿਲਾਂ ਇਹ ਸਮਝਦੇ ਹੁੰਦੇ ਸੀ ਵੀ ਇਹ ਜਿਹੜੀਆਂ ਲਾਵਾਂ ਨੇ ਸ਼ਾਇਦ ਇਹ ਵਿਆਹ ਵਾਸਤੇ ਆ, ਮੈਂ ਨਹੀਂ ਸੀ ਸਮਝਿਆ। ਇਹ ਤਾਂ ਮਹਾਂਪੁਰਖ ਮਿਲੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਗੁਰਦੁਆਰਾ ਸਾਹਿਬ ਪ੍ਰਭ ਮਿਲਣੇ ਕਾ ਚਾਓ, ਉਹਨਾਂ ਦੀ ਇਕੱਥ ਕਥਾ ਸੁਣਿਆ ਕਰੋ ਗੁਰਮੁਖ ਪਿਆਰਿਓ। ਜੇ ਪਾਰ ਹੋਣਾ ਤੇ ਉਹ ਕਹਿੰਦੇ ਹੁੰਦੇ ਸੀ 4 ਕਲਾਸਾਂ ਪੜ੍ਹ ਲਓ, ਇੱਦਾਂ ਹੀ ਕਹਿੰਦੇ ਕੀ ਕਰੋ ਜੀ। ਆਪਾਂ ਵੇਖੋ ਦ੍ਰਿਸ਼ਟਮਾਨ ਬੱਚਿਆਂ ਨੂੰ ਕਹਿੰਦੇ ਹਾਂ ਨਾ, 5 ਮਿੰਟ ਮੈਂ ਹੋਰ ਲਾਉਣੇ ਸਿਰਫ, 4 ਕਲਾਸਾਂ ਕਹਿੰਦੇ ਪੜ੍ਹ ਲਓ,
ਉਹ ਜਿਹੜੇ ਬੱਚੇ ਨਹੀਂ ਪੜ੍ਹਦੇ ਉਹ ਵਿਚਾਰੇ ਵੇਖੋ ਤੁਰੇ ਫਿਰਦੇ ਫਿਰ ਬਾਅਦ ਦੇ ਵਿੱਚ। ਉਦੋਂ ਸਾਨੂੰ ਮਾਪੇ ਇਹ ਕਹਿੰਦੇ ਹੁੰਦੇ ਸੀ ਵੀ ਚਾਰ ਕਲਾਸਾਂ ਪੜ੍ਹ ਲਓ, ਇਹ ਚਾਰ ਲਾਵਾਂ ਗੁਰਮੁਖ ਪਿਆਰਿਓ ਸਾਡੀਆਂ ਚਾਰ ਕਲਾਸਾਂ ਨੇ ਮਨ ਦੀਆਂ, ਤੁਸੀਂ ਆਪਣੇ ਆਪ ਨੂੰ ਚੈੱਕ ਕਰਨਾ ਵਾ। ਤਾਂ ਇਹ ਉਪਦੇਸ਼ ਉਦੋਂ ਦਿੱਤਾ ਜਾਂਦਾ ਜਦੋਂ ਬਚਪਨ ਲੰਘ ਜਾਂਦਾ ਵਾ ਅਤੇ ਹੁਣ ਉਹ ਸਮਝਣ ਵਾਲੇ ਹੋ ਗਏ ਨੇ ਗੁਰਮੁਖ ਜਿਨ੍ਹਾਂ ਦਾ ਵਿਆਹ ਹੋਇਆ, ਅਤੇ ਜਿਹੜੇ ਨਾਲ ਆਏ ਨੇ ਜੇ ਉਹ ਵੀ ਨਹੀਂ ਸਮਝੇ ਤਾਂ ਉਹ ਵੀ ਸਮਝ ਲੈਣ ਵੀ ਅਸੀਂ ਕਿਹੜੀ ਕਲਾਸ ਦੇ ਵਿੱਚ ਹੋਏ ਹਾਂ। ਪਹਿਲੀ ਕਲਾਸ ਤੁਸੀਂ ਸੁਣ ਰਹੇ ਸੀ ਹਰ ਪਹਿਲੜੀ ਲਾਮ, ਲਾਵਾਂ ਦਾ ਮਤਲਬ ਹੁੰਦਾ ਲਾਉਣਾ। ਲਾਵਾਂ ਦਾ ਕੀ ਮਤਲਬ ਹੈ ਜੀ? ਜਿੱਦਾਂ ਆਪਾਂ ਕਹਿੰਦੇ ਹਾਂ ਜੀ ਮੈਂ ਆਪਣੇ ਮਨ ਨੂੰ ਵਾਹਿਗੁਰੂ ਦੇ ਨਾਮ ਨਾਲ ਲਾਵਾਂ, ਲਾਵਾਂ ਦਾ ਮਤਲਬ ਹੈ ਲਾਉਣਾ। ਜਿਹੜੀ ਸਾਡੀ ਲਿਵ ਟੁੱਟੀ ਹੋਈ ਹੈ ਵਾਹਿਗੁਰੂ ਦੇ ਨਾਲ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਇਹ ਪੰਜਾਂ ਦੇ ਨਾਲ ਸਾਡੀ ਸੁਰਤੀ ਜੁੜ ਗਈ ਹੈ, ਇਸ ਨੂੰ ਦੁਹਾਗਣ ਕਿਹਾ ਗੁਰਬਾਣੀ ਦੇ ਵਿੱਚ। ਅਤੇ ਜੇ ਆਪਾਂ ਫਿਰ ਜਿਵੇਂ ਅੱਜ ਇਹ ਬੇਟੀ ਸਾਡੀ ਸੁਹਾਗਣ ਬਣ ਗਈ ਆ ਸਤਿਗੁਰ ਦੀ ਹਜ਼ੂਰੀ ਦੇ ਵਿੱਚ, ਇਸੇ ਤਰ੍ਹਾਂ ਕਹਿੰਦੇ ਤੁਸੀਂ ਇਹ ਬਾਹਰੋਂ ਤਾਂ ਵੇਖ ਰਹੇ ਹੋ, ਤੁਸੀਂ ਆਪਣੀ ਸੁਰਤੀ ਨੂੰ ਚੈੱਕ ਕਰੋ ਕਿ ਪੰਜ ਦੂਤ ਮਿਲ ਫਿਰੋਂ ਵਿਛੋੜੀ, ਕਿ ਇਹ ਪੰਜਾਂ ਦੂਤਾਂ ਨੇ ਸਾਡੇ ਸੁਰਤੀ ਨੂੰ ਅੰਦਰੋਂ ਵਾਹਿਗੁਰੂ ਦੇ ਨਾਲ ਵਿਛੋੜਿਆ ਹੋਇਆ ਵਾ ਅਤੇ ਉਹ ਵੀ ਰੁੱਸਿਆ ਹੋਇਆ ਵਾ। ਆਪਾਂ ਪੜ੍ਹਦੇ ਨਾ ਸੁਣ ਸਕੀਏ ਮਿਲ ਉੱਦਮ ਕਰੇ ਹਾਂ ਮਨਾਏ ਲੈ ਹੈ ਕੰਤੈ, ਇਹਦੇ ਮਾਣ ਤਿਆਗ ਕਰ ਭਗਤ ਠਗੌਰੀ ਮੋਹ ਸਾਧੂ ਮੰਤਿਆ। ਜਿਹੜਾ ਗੁਰਮੁਖ ਪਿਆਰੇ ਭਾਈ ਜਸਵੀਰ ਸਿੰਘ ਜੀ ਇਹ ਮੰਤਰ ਜਿਹੜੇ ਕਰਵਾ ਰਹੇ ਸੀ ਨਾ, ਇਹਦੇ ਨਾਲ ਮੋਹ ਜਾਂਦੇ ਆ ਵਾਹਿਗੁਰੂ ਜੀ, ਮੰਨ ਜਾਂਦੇ ਆ ਜਾਂ ਤਰਲੇ ਕੱਢੋਗੇ। ਉੱਥੇ ਫਿਰ ਦੱਸਿਆ ਸਾਨੂੰ ਕਿਤੇ ਵਸ ਆਇਆ ਫਿਰ ਛੋੜ ਨਾ ਜਾਈ, ਇਹ ਰੀਤ ਭਲੀ ਭਗਵੰਤੀ ਉਹ ਵਾਹਿਗੁਰੂ ਦਾ ਬਿਰਧ ਆ ਕਿ ਜਦੋਂ ਤੁਸੀਂ ਇੱਕ ਵਾਰੀ ਉਹਨੂੰ ਮਨਾ ਲਿਆ ਉਹ ਫਿਰ ਸੁਹਾਗਣ ਕਰ ਦਿੰਦਾ। ਅਤੇ ਫਿਰ ਉਹ ਪਹਿਲੀ ਲਾਮ ਦੇ ਵਿੱਚ ਜਿਹੜੀ ਆ ਇਹ ਪਹਿਲੀ ਪੌੜੀ ਜੇ ਜਪਜੀ ਸਾਹਿਬ ਦੀ, ਜਿਹੜੇ ਜਿਹੜੇ ਕਮਾ ਲੈਣਗੇ ਸਾਡੀ ਹਾਲਤ ਕੀ ਦੱਸੀ, ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀ, ਉਹ ਕਰਮ ਨੂੰ ਦ੍ਰਿੜ ਕਰਕੇ ਬਹਿ ਗਏ ਹਾਂ, ਮਾਲਕ ਤੋਂ ਸਾਡੀ ਸੁਰਤੀ ਪ੍ਰਵਿਰਤ ਹੋ ਕੇ ਮਾਇਆ ਦੇ ਨਾਲ ਜੁੜ ਗਈ ਆ। ਇਹ ਸਾਨੂੰ ਸਮਝਾਇਆ ਗੁਰਬਾਣੀ ਦੇ ਵਿੱਚ, ਕਹਿੰਦੇ ਹੁਣ ਜਿੰਨਾ ਵੀ ਤੁਸੀਂ ਕਰ ਰਹੇ ਹੋ ਕਿਉਂਕਿ ਵਾਹਿਗੁਰੂ ਜੀ ਨੇ ਸਾਨੂੰ ਸਮਝਾ ਕੇ ਭੇਜਿਆ ਸੀ ਕਰਮ ਧਰਮ ਤੁਮ ਚੌਪੜ ਸਾਜੋ, ਵੀ ਇਹ ਖੇਲ 'ਚ ਚੱਲੇ ਹੋ ਇੱਕ ਚੌਪੜ ਹੁੰਦੀ ਖੇਲ, ਕਹਿੰਦੇ ਇਹ ਖੇਲ ਖੇਲਣ ਜਾ ਰਹੇ ਹੋ ਦਿਨ ਅਤੇ ਰਾਤ ਦਾ, ਦਿਵਸ ਰਾਤ ਤੋਂ ਦਾਈ ਦਾਇਆ ਖੇਲੇ ਸਗਲ ਜਗਤ, ਜਦੋਂ ਤੂੰ ਇਹਦੇ ਵਿੱਚ ਜਾਣਾ ਵਾ ਸਰੀਰ 'ਚ ਇਹਨੇ ਤੁਰ ਪੈਣਾ ਵਾ ਅਤੇ ਫਿਰ ਸਾਰਾ ਦਿਨ ਜਿੱਥੇ ਤੂੰ ਆਪਣੀ ਦੁਨਿਆਵੀ ਕਿਰਤ ਕਰਨੀ ਆ ਉੱਥੇ ਧਰਮ ਨੂੰ ਨਾ ਭੁੱਲ ਜਾਵੀਂ। ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ, ਵੀ ਨਿਰਮਲ ਕਰਮ ਵੀ ਨਾਲ ਕਰੀ ਜਾਵੀਂ। ਅਤੇ ਇਹਨੇ ਕੀ ਕੀਤਾ, ਪ੍ਰਵਿਰਤੀ ਕਰਮ ਦੜਾਇਆ ਬਲਰਾਮ ਜੀ, ਇੱਧਰ ਲੱਗ ਗਈ। ਅਤੇ ਫਿਰ ਕਹਿੰਦੇ ਜੋ ਵੀ ਅੱਜ ਤੱਕ ਤੁਸੀਂ ਕੀਤਾ ਪਾਪ ਕੀਤਾ ਵਾ, ਤਾਂ ਹੁਣ ਸਤਿਗੁਰੂ ਪੁੱਛੀਏ ਬਾਣੀ ਬ੍ਰਹਮਾ ਵੇਦ ਧਰਮ ਦੇੜੋ, ਕਹਿੰਦੇ ਫਿਰ ਪਾਪ ਖਤਮ ਹੋ ਸਕਦੇ ਆ, ਅਜੇ ਵੀ ਕਰ ਦਿਓ ਸ਼ੁਰੂ। ਕਹਿੰਦੇ ਧਰਮ ਦੇੜੋ ਹਰ ਨਾਮ ਧਿਆਵੋ ਸਿਮਰਤ ਨਾਮ ਦੜਾਇਆ, ਸਾਰੇ ਹੀ ਗ੍ਰੰਥਾਂ 'ਚ ਇਹ ਗੱਲ ਦਿੱਤੀ ਹੋਈ ਆ, ਨਾਮ ਜਪਣ ਦੀ ਗੱਲ ਕੀਤੀ ਹੋਈ ਆ, ਸਿਮਰਤ ਸ਼ਾਸਤਰ ਵੇਦ ਪੁਕਾਰਨ ਪੋਥੀਆਂ ਨਾਮ ਬਿਨਾਂ ਸਭ ਕੂੜ ਗੱਲੀ ਗੱਲੀ ਹੋਸ਼ੀਆਂ। ਕਿਤੇ ਬਾਣੀ ਬ੍ਰਹਮਾ ਵੇਦ ਧਰਮ ਜਿਹੜੋ ਪਾਪ ਤਜਾਇਆ, ਕਿਤੇ ਤੁਸੀਂ ਕਲੀਨ ਅਪ ਹੋ ਜਾਓਗੇ ਬਿਲਕੁਲ ਨਿਰਮਲ ਹੋ ਜਾਏਗਾ ਮਨ, ਫਿਰ ਕੂੜ ਦੀ ਪਾਲ ਟੁੱਟ ਜਾਏਗੀ। ਕਿਤੇ ਧਰਮ ਜਿਹੜੋ ਹਰ ਨਾਮ ਧਿਆਵੋ ਸਿਮਰਤ ਨਾਮ ਜੜਾਇਆ, ਸਤਿਗੁਰ ਗੁਰਪੂਰਾ ਅਰਾਧੋ, ਅਰਾਧਨਾ ਦਾ ਬੜਾ ਮਨ ਨੂੰ ਜੋੜ ਕੇ ਜਪਣਾ। ਕਿਤੇ ਸਭ ਕਿਲਵਿਖ ਪਾਪ ਗੁਆਇਆ ਸਹਿਜ ਆਨੰਦ ਹੋਆ ਵਡਭਾਗੀ, ਮਨ ਹਰ ਹਰ ਮਿੱਠਾ ਲਾਇਆ, ਜਿਹਦਾ ਦਿਲ ਨਹੀਂ ਨਾ ਕਰਦਾ ਬੋਲਣ ਨੂੰ ਜਦੋਂ ਤੁਸੀਂ ਲੱਗ ਪਏ ਨਾ ਤੇ ਤੁਹਾਡੇ ਰਸਨਾਂ 'ਤੇ ਪਹਿਲਾਂ ਅੰਮ੍ਰਿਤ ਰਸ ਆਉਣਾ ਸ਼ੁਰੂ ਹੋ ਜਾਣਾ ਵਾ, ਤੁਹਾਨੂੰ ਬੜਾ ਮਿੱਠਾ ਲੱਗਣ ਲੱਗ ਪੈਣਾ ਵਾਹਿਗੁਰੂ ਬੋਲਣਾ। ਆਓ ਹਾਂ ਬੋਲੀਏ ਵਾਹਿ

0: ਦੂਸਰੀ ਲਾਮ ਜਿਹੜੀ ਕਲਾਸ ਹੈ ਸਾਡੀ, ਇਹ ਪਹਿਲੀ ਕਲਾਸ ਸੀ ਜਿਹੜੀ ਆਪਾਂ ਪਹਿਲੀ ਕਰ ਲਈ, ਪਰ ਇਹ ਬਹੁਤ 7 ਸਾਲ ਲੱਗ ਗਏ ਸੀ ਮੈਨੂੰ ਇਹ ਕਰਦਿਆਂ ਨੂੰ। 7 ਸਾਲ ਦੇ ਵਿੱਚ ਕਲਾਸ ਹੋਈ ਸੀਗੀ, ਉਹਦੇ ਵਿੱਚ ਫਿਰ ਤੁਹਾਨੂੰ ਫਿਰ ਇਹਨਾਂ ਦੂਜੀ ਕਲਾਸ ਲੈ ਜਾਣਾ, ਜਦੋਂ ਅਸੀਂ ਮਾਲਕ ਦੇ ਆਪਣੇ ਖਸਮ ਦੇ ਦਰ ਮੰਨ ਲੈਂਦੇ ਜਾ ਕੇ। ਉਹ ਤੁਸੀਂ ਪੜ੍ਹਦੇ ਹੋ ਦਰ ਦੀ ਨਿਸ਼ਾਨੀ, ਸੋ ਦਰ ਕਿਹਾ ਸੋ ਘਰ ਕਿਹਾ ਜਿਤ ਪੈ ਸਰਬ ਸਮਾਲੇ ਵਾਧੇ ਨਾਦ, ਉਹ ਅਨਹਦ ਸ਼ਬਦ ਚੱਲਣੇ ਸ਼ੁਰੂ ਹੋ ਜਾਣੇ। ਤੁਸੀਂ ਦੂਜੀ ਕਲਾਸ 'ਚ ਹੋ ਗਏ, ਉੱਥੇ ਲਿਖਿਆ ਸਤਿਗੁਰਾਂ ਨੇ ਕਿ ਜਦੋਂ ਤੁਸੀਂ ਲੱਗੇ ਰਹੇ ਹਰ ਦੂਜੜੀ ਲਾਭ ਹੈ ਨਾ, ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀ, ਉਹ ਵਾਹਿਗੁਰੂ ਨੂੰ ਮਿਲਣ ਲਈ ਤੁਰ ਪਏ ਆਪਾਂ ਚੰਗੀ ਤਰ੍ਹਾਂ, ਕਿਤੇ ਨਿਰਭਉ ਭੈ ਮਨ ਹੋਏ ਹੋਮੇ ਮੈਲ, ਜਿਹੜੀ ਥੋੜ੍ਹੀ ਬਹੁਤੀ ਹੋਮੇ ਰਹਿ ਗਈ ਸੀ ਪਹਿਲੀ ਲਾਮ 'ਚ ਉਹ ਇੱਥੇ ਨਿਕਲ ਜਾਂਦੀ ਹੈ। ਕਿਤੇ ਨਿਰਮਲ ਭਉ ਪਾਇਆ ਹਰ ਗੁਣ ਗਾਏ, ਤੁਸੀਂ ਹੁਣ ਜੱਪੀ ਜਾਣਾ ਦਿਨ ਰਾਤ, ਤੁਹਾਨੂੰ ਨੇੜੇ ਨੇੜੇ ਲੱਗਣ ਲੱਗ ਪੈਣਾ, ਹਰ ਵੇਖੇ ਰਾਮ ਹਧੂਰੇ, ਕਿਤੇ ਸੰਤ ਜਨਾਂ ਵੱਡ ਭਾਗ, ਕਿਤੇ ਅੰਤਰ ਬਾਹਰ ਹਰ ਪ੍ਰਭ ਏਕੋ ਮਿਲ ਹਰ ਜਨ ਮੰਗਲ ਗਾਏ, ਜਨ ਨਾਨਕ ਦੂਜੀ ਲਾਮ ਚਲਾਈ ਅਨਹਦ ਸ਼ਬਦ ਹੋ ਜਾਏ। ਤੀਜੀ ਲਾਮ ਦੇ ਵਿੱਚ ਫਿਰ ਅੰਦਰ ਨਿੱਜ ਘਰ ਮਹਿਲ 'ਚ ਚਲ ਜਾਂਦਾ, ਜਿੱਥੇ ਫਿਰ ਉੱਥੋਂ ਨਾਮ ਦੀ ਦਾਤ ਮਿਲਦੀ ਆ, ਅਕਾਲ ਪੁਰਖ ਦੇ ਮੁੱਖ ਦੀ ਆਵਾਜ਼, ਕਿਉਂਕਿ ਬਰਾਗੀ ਹੋ ਜਾਂਦਾ ਨਾ, ਜਦੋਂ ਬਰਾਗੀ ਹੁੰਦਾ ਫਿਰ ਉਹ ਗੱਲ ਨੂੰ ਲਾ ਲੈਂਦਾ ਵਾ, ਉਹਨੂੰ ਲਿਖਿਆ ਵਾ ਹਰ ਤੀਜੜੀ ਲਾਮ ਮਨ ਚਾਓ ਪਿਆ ਬੈਰਾਗੀਆਂ ਬਲਰਾਮ ਜੀਓ, ਸੰਤ ਜਨਾ ਹਰ ਮੇਲ ਹਰ ਪਾਇਆ, ਫਿਰ ਸੰਗਤ ਨਹੀਂ ਛੱਡਦਾ ਉਹ, ਕਿਤੇ ਵਡਭਾਗੀਆਂ ਬਲਰਾਮ ਜੀਓ, ਨਿਰਮਲ ਹਰ ਪਾਇਆ ਹਰ ਗੁਣ ਗਾਇਆ ਮੁੱਖ ਬੋਲੀ ਹਰ ਬਾਣੀ। ਉਹ ਜਿਹੜਾ ਅਕਾਲ ਪੁਰਖ ਦੇ ਮੁੱਖ ਦਾ ਨਾਮ ਹੈ ਧੂਰ ਹੈ, ਉਹ 5 ਸ਼ਬਦ ਤੁਹਾਨੂੰ ਸੁਣਨੇ ਸ਼ੁਰੂ ਹੋ ਜਾਂਦੇ ਆ। ਉੱਥੇ ਕਹਿੰਦੇ ਨੇ ਸੰਤ ਜਨਾ ਵਡਭਾਗੀ ਪਾਇਆ ਹਰ ਕਥੀਏ, ਅਕਥ ਕਹਾਣੀ ਉਹ ਨਾਮ ਨੂੰ ਕਿਹਾ, ਇਹਦੇ ਹਿਰਦੇ ਹਰ ਹਰ ਹਰ ਧੁਨ ਉਪਜੀ, ਜਿਸ ਨਾਮ ਧੁਨ ਨਾਲੋਂ ਜਨਮ ਸਮੇਂ ਦੀ ਲਿਵ ਟੁੱਟ ਗਈ ਸੀ ਉਹ ਫਿਰ ਪ੍ਰਗਟ ਹੋ ਗਈ। ਹਰ ਜਪੀਏ ਮਸਤਕ ਭਾਗ ਜੀਓ, ਜਾਂ ਨਾਨਕ ਬੋਲੇ ਤੀਜੀ ਲਾਮ ਹੈ ਉਪਜੇ ਮਨ ਬੈਰਾ, ਜਦੋਂ ਵੈਰਾਗੀ ਹੋ ਜਾਂਦਾ ਫਿਰ ਵਾਹਿਗੁਰੂ ਚੌਥੀ ਲਾਮ ਦੇ ਵਿੱਚ ਇਹਨੂੰ ਗੁਰਮੁਖ ਬਣਾ ਕੇ ਆਪਣੇ ਮਨ ਗਲਣਾ ਲਾ ਲੈਂਦਾ, ਇਹਦੇ ਹਰ ਚੌਥੜੀ ਲਾਮ ਮਨ ਸਹਿਜ ਪਾਇਆ ਹਰ ਪਾਇਆ ਬਲਰਾਮ ਜੀਓ, ਗੁਰਮੁਖ ਮਿਲਿਆ ਸੁਪਾਏ ਹਰ ਮਨ ਤਨ ਮਿੱਠਾ ਲਾਇਆ, ਮਿੱਠਾ ਲਾਇਆ ਮੇਰੇ ਹਰ ਪ੍ਰਭ ਪਾਇਆ ਅੰਨ ਦਿਨ ਹਰ ਲਿਵ ਲਾਈ, ਮਨ ਚਿੰਦਿਆ ਫਲ ਪਾਇਆ ਸੁਆਮੀ ਹਰ ਨਾਮ ਵਜੇ ਵਧਾਈ। ਇਹ ਜਿਹੜੀ ਪਹਿਲੀ ਪੌੜੀ ਆਨੰਦ ਸਾਹਿਬ ਦੀ, ਚੌਥੀ ਲਾਮ ਸੇਮ ਹੀ ਆ, ਇਹਦੇ ਜਿਹੜੇ ਕੰਮ ਲਈ ਭੇਜਿਆ ਸੀ ਨਾ ਵਾਹਿਗੁਰੂ ਨੇ, ਹਰ ਪ੍ਰਭ ਠਾਕੁਰ ਕਾਜ ਰਚਾਇਆ ਧਨ ਹਿਰਦੇ ਨਾਮ ਬਗਾਸੀ, ਜਾਂ ਨਾਨਕ ਬੋਲੇ ਚੌਥੀ ਲਾਵੇ ਹਰ ਪਾਇਆ ਪ੍ਰਭ ਅਬਨਾਸੀ। ਉੱਥੇ ਫਿਰ ਆਪਾਂ ਖੁਸ਼ ਹੋ ਕੇ ਗਾਉਂਦੇ ਹਾਂ, ਵਿਆਹ ਹੋਇਆ ਮੇਰੇ ਬਾਬੁਲਾ ਗੁਰਮੁਖੇ ਹਰ ਪਾਇਆ, ਅਗਿਆਨ ਅੰਧੇਰਾ ਕੱਟਿਆ ਗੁਰਗਿਆਨ ਪ੍ਰਚੰਡ ਬੁਲਾਇਆ, ਬਿਨਸਿਆ ਗੁਰਗਿਆਨ ਅੰਧੇਰਾ ਬਿਨਸਿਆ, ਇਹਦੇ ਹਰ ਰਤਨ ਪਦਾਰਥ ਲਾਦਾ, ਉਹ ਨਾਮ ਵਾਹਿਗੁਰੂ ਨੂੰ ਰਤਨ ਵੀ ਕਿਹਾ। ਸੋ ਗੁਰਮੁਖ ਪਿਆਰਿਓ, ਇਹ ਜਿਹੜੇ ਕੰਮ ਲਈ ਫਿਰ ਆਉਂਦੇ ਆਪਾਂ, ਸਾਡਾ ਉਹ ਕੰਮ ਹੋ ਜਾਂਦਾ, ਵਾਹਿਗੁਰੂ ਕਿਰਪਾ ਕਰਕੇ ਫਿਰ ਸਾਡੀ ਸੁਰਤੀ ਨੂੰ ਮਹਿਲ ਦੇ ਵਿੱਚ ਜਿੱਥੇ ਬੈਠੇ ਨੇ, ਮਹਿਲ ਮੇ ਬੈਠੇ ਅਗੰਮ ਅਪਾਰ, ਜਿਵੇਂ ਤੁਸੀਂ ਦ੍ਰਿਸ਼ਟਮਾਨ ਦੇ ਵਿੱਚ ਵੇਖਿਆ ਸਤਿਗੁਰਾਂ ਨੇ ਦੋਵੇਂ ਸੁੱਖ ਦਿੱਤੇ ਨੇ, ਦੁਨਿਆਵੀ ਸੁੱਖ ਵੀ ਮਾਣੋ ਅਤੇ ਨਾਲ ਨਾਲ ਤੁਸੀਂ ਚੈੱਕ ਕਰਦੇ ਰਹੋ ਵੀ ਸਾਡੀ ਕਿਹੜੀ ਕਲਾਸ ਆ, ਜੇ ਨਹੀਂ ਤਾਂ ਅੱਗੋਂ ਆਪਾਂ ਫਰੀ ਮਾਊਂਟ ਗੁਰੂ ਘਰ ਕਰਦੇ ਹਾਂ ਜੀ ਅਭਿਆਸ, ਉੱਥੇ ਤੁਸੀਂ ਆ ਕੇ ਮਿਲ ਕੇ ਪੁੱਛ ਸਕਦੇ ਹੋ, ਅਤੇ ਜਾਂ ਫਿਰ ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਤਰਮਾਲਾ ਜੀ ਦੀ ਇਕੱਥ ਕਥਾ ਸੁਰਨ ਕਰਿਆ ਕਰੋ, ਪਹਿਲਾਂ ਸਮਝ ਨਹੀਂ ਲੱਗਦੀ ਪਰ ਫਿਰ ਲੱਗ ਜਾਏਗੀ। ਸੋ ਅੱਜ ਇੰਨਾ ਹੀ ਸਮਾਂ ਸੀਗਾ, ਇਹ ਤਾਂ ਸਬਜੈਕਟ ਹੈ ਬੜਾ ਸਹਿਜ ਵਾਲਾ, ਪਰ 10 ਮਿੰਟਾਂ ਦੇ ਵਿੱਚ ਵੇਖੋ ਮਹਾਰਾਜ ਨੇ ਕਿਰਪਾ ਕਰਦੀ ਆ, ਕੁਛ ਨਾ ਕੁਛ ਤਾਂ ਪੱਲੇ ਪੈ ਗਏ ਨਾ ਸਾਡੇ। ਇਸ ਲਈ ਇੱਕ ਵਾਰੀ ਫਿਰ ਪਰਿਵਾਰਾਂ ਨੂੰ ਵਧਾਈਆਂ, ਸਾਰੇ ਸੰਗੀਆਂ ਸਾਥੀਆਂ ਨੂੰ, ਇੱਥੋਂ ਦੇ ਪ੍ਰਬੰਧਕਾਂ ਦਾ, ਗੁਰੂ ਕੇ ਵਜ਼ੀਰਾਂ ਦਾ, ਭਾਈ ਬਲਵਿੰਦਰ ਸਿੰਘ ਜੀ, ਭਾਈ ਜਸਵੀਰ ਸਿੰਘ ਜੀ, ਇੱਥੋਂ ਦੇ ਹੈੱਡ ਗ੍ਰੰਥੀ ਸਾਹਿਬ, ਇੱਥੋਂ ਦੇ ਸਾਰੇ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ, ਕੋਟਾਨ ਕੋਟ ਧੰਨਵਾਦ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ, ਜਿਨ੍ਹਾਂ ਨੇ ਇਹ ਪਾਵਨ ਪਵਿੱਤਰ ਸਾਨੂੰ ਸਮਾਂ ਬਖਸ਼ਿਆ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਹੁਣ 15 ਮਿੰਟ ਵਾਸਤੇ ਗਿਆਨੀ ਨਿਸ਼ਾਨ ਸਿੰਘ ਜੀ ਦਾ ਢਾਡੀ ਅਤਾਪ ਜੀ ਨੂੰ ਖੁਸ਼ੀ ਦੀਆਂ ਕਵਿਤਾਵਾਂ ਗੁਰ ਇਤਿਹਾਸ ਨਾਲ ਜੋੜਨਗੇ ਜੀ, ਉਸ ਤੋਂ ਉਪਰੰਤ ਅਰਦਾਸ ਹੋਏਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ।

0: ਗ੍ਰਿਸਤ ਆਦਿ ਤੋਂ ਸਾਜਿਆ ਪਰਮਾਤਮਾ ਨੇ, ਗ੍ਰਿਸਤ ਬਿਨਾਂ ਨਾ ਮੂਲ ਜਹਾਨ ਹੋਵੇ। ਰਾਜਾ ਮਹਾਰਾਜਾ ਗੁਰੂ ਵਲੀ ਸੂਰਾ, ਗ੍ਰਿਸਤ ਬਿਨਾਂ ਨਾ ਸ਼ਾਹ ਸੁਲਤਾਨ ਹੋਵੇ, ਗ੍ਰਿਸਤ ਬਿਨਾਂ ਸੰਸਾਰ ਉਜਾੜ ਜਾਪੇ, ਗ੍ਰਿਸਤ ਵਿੱਚ ਹੀ ਸੁੱਖਾਂ ਦੀ ਖਾਣ ਹੋਵੇ, ਸਗਲ ਸ੍ਰਿਸ਼ਟ ਤੋਂ ਪ੍ਰਧਾਨ। ਭਾਈ ਗੁਰਦਾਸ ਕਹਿੰਦੇ ਇਹ ਗ੍ਰਿਸਤ ਪ੍ਰਧਾਨ ਹੋਵੇ। ਦੀਨ ਦੁਨੀਆ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਜੁੜ ਮਿਲ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਫਤਿਹ ਦਰ ਪ੍ਰਵਾਨ ਕਰਨੀ ਅਦਬ ਸਹਿਤ ਗੱਜ ਕੇ ਗਜਾਓ ਜੀ,
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
0: ਸਤਿਗੁਰਾਂ ਦੀ ਅਪਾਰ ਮਿਹਰਮਤ ਕਿਰਪਾ ਹੋਈ ਹੈ, ਸਫਲਾ ਪਰਿਵਾਰ ਗੁਰਸਿੱਖ ਗੁਰੂ ਕੇ ਪਿਆਰੇ ਗੁਰਸਿਮਰਨਜੀਤ ਸਿੰਘ ਜੀ ਅਤੇ ਬੀਬਾ ਗੁਰਲੀਨ ਕੌਰ ਜੀ ਦਾ ਆਨੰਦ ਕਾਰਜ, ਦੀਨ ਦੁਨੀਆ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਬਾਰਗਾਹ ਦੇ ਅੰਦਰ, ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਵੱਲੋਂ ਉਚਾਰਨ ਕੀਤੀਆਂ ਹੋਈਆਂ ਚਾਰ ਲਾਵਾਂ ਦਾ ਸਿਮਰਨ ਸਰਵਣ ਕਰਕੇ ਅਤੇ ਗੁਰੂ ਬਾਬਾ ਜੀ ਦੇ ਪਾਵਨ ਚਰਨਾਂ ਦੇ ਵਿੱਚ ਅੱਜ ਗ੍ਰਿਸਤ ਜੀਵਨ ਆਰੰਭ ਕਰਨ ਵਾਸਤੇ ਸਤਿਗੁਰਾਂ ਦੇ ਪਾਵਨ ਚਰਨਾਂ 'ਚੋਂ ਅਸੀਸਾਂ ਲੈਣ ਵਾਸਤੇ ਆਏ ਨੇ। ਸਮਾਂ ਤਕਰੀਬਨ ਸੀਮਤ ਹੈ ਕਿਉਂਕਿ ਆਪ ਜੀ ਬੜੇ ਲੰਮੇ ਸਮੇਂ ਤੋਂ ਬੈਠੇ ਹੋ। ਬਸ ਗੁਰੂ ਚਰਨਾਂ ਦੇ ਵਿੱਚ ਆਪਾਂ ਸਾਰੇ ਅਰਦਾਸ ਕਰੀਏ, ਸਤਿਗੁਰੂ ਜੀ ਕਿਰਪਾ ਕਰਿਓ ਇਸ ਗੁਰਮੁਖ ਸੁਭਾਗ ਜੋੜੀ ਦੇ ਸਿਰ 'ਤੇ, ਮਹਿਰਮਤ ਭਰਿਆ ਹੱਥ ਗ੍ਰਿਸਤ ਜੀਵਨ ਦੇ ਵਿੱਚ ਅੰਗ ਸੰਗ ਦਾਤਾ ਜੀ ਵਰਤਨ ਸਾਹਿਬ ਜੀ, ਗ੍ਰਿਸਤ ਮਾਰਗ 'ਤੇ ਚੱਲਣ ਦੀ ਸੋਝੀ ਅਤੇ ਜਾਂਚ ਬਖਸ਼ਿਸ਼ ਕਰ ਦੇਣ, ਕਿਉਂਕਿ ਇਹ ਚਾਰ ਲਾਵਾਂ ਜਿੱਥੇ ਗ੍ਰਿਸਤ ਜੀਵਨ ਦੇ ਉੱਤੇ ਚੱਲਣ ਵਾਸਤੇ ਗੁਰੂ ਸੋਝੀ ਪ੍ਰਦਾਨ ਕਰਦੇ ਨੇ, ਉੱਥੇ ਨਿਰੰਕਾਰ ਤੱਕ ਪਹੁੰਚਣ ਦਾ ਵੀ ਇਹ ਰਸਤਾ ਦੱਸਦੇ ਨੇ। ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਨੇ ਏਡੀ ਵੱਡੀ ਕਿਰਪਾ ਮੈਂ ਰਹਿਮਤ ਕੀਤੀ ਹੈ। ਸੋ ਦੋਨਾਂ ਹੀ ਪਰਿਵਾਰਾਂ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਹਜ਼ੂਰੀ ਢਾਡੀ ਜੱਥੇ ਵੱਲੋਂ ਬਹੁਤ ਬਹੁਤ ਮੁਬਾਰਕਾਂ। ਸਤਿਗੁਰੂ ਜੀ ਮੈਂ ਰਹਿਮਤ ਕਰਨ, ਸਦਾ ਹੀ ਗੁਰਮੁਖਾਂ ਦੇ ਸਿਰ 'ਤੇ ਮੈਂ ਰਹਿਮਤ ਭਰਿਆ ਹੱਥ ਚੜ੍ਹਦੀ ਕਲਾ ਦੀ ਅਰੋਗਤਾ ਦੀ ਦਾਤ ਬਖਸ਼ਿਸ਼ ਕਰਨ। ਇੰਨੀਆਂ ਬੇਨਤੀਆਂ ਪ੍ਰਵਾਨ, ਭੁੱਲਾਂ ਚੁੱਕਾਂ ਦੀ ਖਿਮਾ, ਆਓ ਸਲੋਕ ਪੜ੍ਹ ਕੇ ਸਤਿਗੁਰਾਂ ਦੇ ਪਾਵਨ ਚਰਨਾਂ ਦੇ ਵਿੱਚ ਬੇਨਤੀ ਕਰੀਏ ਜੀ।

ਫਤਿਹ ਪਰਮ ਸਤਿਕਾਰਯੋਗ ਗੁਰੂ ਕੀ ਸਾਜਨ ਵਾਜੀ ਸਾਧਸੰਗ ਜੀਓ। ਸ਼ੁਕਰਾਨਾ ਹੈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ, ਜਿਨ੍ਹਾਂ ਦੀ ਅਪਾਰ ਕਿਰਪਾ ਸਦਕਾ ਆਨੰਦ ਕਾਰਜ ਦੀ ਜੋ ਮਰਿਆਦਾ ਹੈ ਉਹ ਸੰਪੂਰਨ ਹੋਈ ਹੈ। ਦੋਵਾਂ ਹੀ ਪਰਿਵਾਰਾਂ ਨੂੰ ਔਰ ਸੁਭਾਗ ਜੋੜੀ ਨੂੰ ਗੁਰੂ ਘਰ ਵੱਲੋਂ ਬਹੁਤ ਬਹੁਤ ਵਧਾਈਆਂ ਹੋਣ। ਪਾਤਸ਼ਾਹ ਕਿਰਪਾ ਕਰਨ, ਸੁਭਾਗ ਜੋੜੀ ਦੇ ਸਿਰ 'ਤੇ ਆਪਣਾ ਮਿਹਰਾਂ ਭਰਿਆ ਹੱਥ ਰੱਖਣ, ਆਉਣ ਵਾਲਾ ਜੀਵਨ ਖੁਸ਼ੀਆਂ ਭਰਿਆ ਬਖਸ਼ਿਸ਼ ਕਰਨ। ਗੁਰੂ ਪਿਆਰਿਓ, ਮਨ ਬੜਾ ਖੁਸ਼ ਹੋਇਆ, ਦੋਵੇਂ ਹੀ ਗੁਰਸਿੱਖ ਬੱਚੇ ਹਨ ਔਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਅਪਾਰ ਕਿਰਪਾ ਸਦਕਾ ਮਹਾਰਾਜ ਜੀ ਨੇ ਆਪਣੇ ਸੇਵਕ ਕੀ ਆਪੇ ਰਾਖੈ ਆਪੇ ਨਾਮ ਜਪਾਵੈ, ਜਹ ਜਹ ਕਾਜ ਕਿਰਤ ਸੇਵਕ ਕੀ ਤਾਹਾਂ ਤਾਹਾਂ ਉਠਤਾਵੈ। ਮਹਾਰਾਜ ਜੀ ਨੇ ਆਪ ਵਿੱਚ ਵਰਤ ਕੇ ਸਾਰੇ ਕਾਰਜ ਰਾਸ ਕੀਤੇ ਹਨ। ਸੋ ਹੁਣ ਕੜਾ ਪ੍ਰਸ਼ਾਦ ਦੀ ਦੇਗ ਵਰਤੇ ਕਿ ਉਪਰੰਤ ਸੇਵਕ ਪਰਿਵਾਰ ਨੂੰ ਬੇਨਤੀ ਹੈ, ਆਪ ਜੀ ਕੋਈ ਵੀ ਸ਼ਗਨ ਦੀ ਰਸਮ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ, ਔਰ ਦੂਸਰੀ ਬੇਨਤੀ ਹੈ ਕਿ ਜਿਸ ਗੁਰੂ ਘਰ ਦੇ ਵਿੱਚ ਆਪ ਜੀ ਬੈਠੇ ਹੋ, ਗੁਰੂ ਘਰ ਦੀਆਂ ਬਿਲਡਿੰਗਾਂ ਦੇ ਕਾਰਜ ਚੱਲ ਰਹੇ ਹਨ ਔਰ ਇਹ ਸਾਰੇ ਕਾਰਜ ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਹੀ ਚੱਲਦੇ ਹਨ। ਸੋ ਆਪ ਜੀ ਨੇ ਗੁਰੂ ਘਰ ਦੀਆਂ ਬਿਲਡਿੰਗਾਂ ਵਾਸਤੇ ਜ਼ਰੂਰ ਤਿਲ ਫੁੱਲ ਮਾਇਆ ਭੇਟਾ ਕਰਕੇ ਜਾਣੀ, ਦਾਸ ਪੰਜ ਮਿੰਟ ਵਾਹਿਗੁਰੂ ਸਿਮਰਨ ਜਾਪ ਕਰਾਏਗਾ ਔਰ ਆਪ ਜੀ ਨੇ ਟੋਕਰੀ ਦੇ ਵਿੱਚ ਗੁਰੂ ਘਰ ਦੀਆਂ ਬਿਲਡਿੰਗਾਂ ਵਾਸਤੇ ਜ਼ਰੂਰ ਤਿਲ ਫੁੱਲ ਮਾਇਆ ਭੇਟਾ ਕਰਕੇ ਜਾਣੀ ਜੀ।

जी की फतेह।

0: good.
1: Thank you.

0: say that?
1: No.

María.

ਸੀਗੇ ਤੇ ਨਾਮ ਸੁਣਨ ਨੂੰ ਕਰਦੇ ਆ ਮਤਲਬ ਉਸ ਪਾਸੇ ਦਾ ਕੰਟਰੋਲਰ ਅਦਾ ਨਾਮ ਸੁਣਨ ਕਰਦੇ ਤਿੰਨ ਪੌਣੇ ਤਿੰਨ ਆ ਜਾਂਦੇ ਪੰਜ ਛੇ ਆਪਣਾ ਰਾਣਾ ਹੁੰਦਾ ਵਾ ਭਾਈ ਸਾਹਿਬ ਹੁੰਦੇ ਆ ਸਾਨੂੰ ਮਿਸਰ ਜਿੰਦਗੀ ਮੁੰਡਾ ਹੁੰਦਾ ਰਾਣਾ ਪ੍ਰਧਾਨ ਦਾ ਪ੍ਰਧਾਨ ਦਾ ਹਨੇਵਾ ਅਤੇ ਜੱਗੀ ਹੁੰਦਾ ਵਾ ਇੱਕ ਉਹਦਾ ਦਾਖਲ ਇੱਥੇ ਬਿਤਾਨ ਸਿੰਘ ਸੇਵਾ ਕਰਦਾ ਪ੍ਰਸ਼ਾਦ ਹੀ ਉਹ ਹੁੰਦਾ ਵਾ ਉਹਨਾਂ ਪਹਿਲਾਂ ਹੀ ਆਉਂਦਾ ਹੁੰਦਾ ਮੈਂ ਉਹ ਪਹਿਲਾਂ ਹੀ ਆਉਂਦਾ ਹੁੰਦਾ ਉਹਨਾਂ ਪਹਿਲਾਂ ਹੀ ਆਉਂਦਾ ਹੁੰਦਾ ਹਾਂ ਰਾਂਝਾ ਰਾਜੀ

0: ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹਿ ਮਿਟਾਵੋ
1: ਸਿਮਰੋ ਜਾਸ ਵਿਸੰਬਰ ਏਕੈ ਨਾਮ ਜਪਤ ਅਗਨਤ ਅਨੇਕੈ
0: ਵੇਦ ਪ੍ਰਾਨ ਸਿਮਰਤ ਸੁਦਿਆਖਰ ਕੀਨੀ ਰਾਮ ਨਾਮ ਇਕ ਆਖਿਰ
1: ਇਕਾ ਏਕ ਜਿਸ ਜੀਵ ਸਾਵੈ ਤਾਂ ਕੀ ਮਹਿਮਾ ਗਣੀ ਨਾਵੈ
0: ਕਾਂਖੀ ਏਕਾ ਦਰਸ ਤੁਹਾਰੋ ਨਾਨਕੇ ਉਨ ਸੰਗ ਮੋਹਿ ਉਧਾਰੋ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਰਹਾਉ
0: ਪ੍ਰਭ ਕਾ ਸਿਮਰਨ ਗਰਭ ਨਾ ਵਸੈ ਪ੍ਰਭ ਕਾ ਸਿਮਰਨ

0: ਪ੍ਰਭ ਜੀ ਬਸਹੇ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ।
1: ਪ੍ਰਭ ਕੋ ਸਿਮਰੈ ਸੇ ਧਨਵੰਤ, ਪ੍ਰਭ ਕੋ ਸਿਮਰੈ ਸੇ ਪਤਿਵੰਤ।
0: ਪ੍ਰਭ ਕੋ ਸਿਮਰੈ ਸੇ ਜਨ ਪਰਵਾਨ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ।
1: ਪ੍ਰਭ ਕੋ ਸਿਮਰੈ ਸੇ ਵੀ ਮੋਹਤਾਜ, ਪ੍ਰਭ ਕੋ ਸਿਮਰੈ ਸੇ ਸਰਬ ਕੈ ਰਾਜ।
0: ਪ੍ਰਭ ਕੋ ਸਿਮਰੈ ਸੇ ਸੁਖਵਾਸੀ, ਪ੍ਰਭ ਕੋ ਸਿਮਰੈ ਸਦਾ ਬਨਾਸੀ।
1: ਸਿਮਰਨ ਤੇ ਲਾਗੇ ਜਿਨ ਆਪ ਦਿਆਲਾ, ਨਾਨਕ ਜਨ ਕੀ ਮੰਗੇ ਰਵਾਲਾ।
0: ਪ੍ਰਭ ਕੋ ਸਿਮਰੈ ਸੇ ਪਾਰਿ ਉਪਕਾਰੀ, ਪ੍ਰਭ ਕੋ ਸਿਮਰਹਿ ਤਿਨ ਸਦ ਬਲਹਾਰੀ।
1: ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੈ, ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੈ।
0: ਪ੍ਰਭ ਕੋ ਸਿਮਰਹਿ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰਹਿ ਤਿਨ ਨਿਰਮਲ ਰੀਤਾ।
1: ਪ੍ਰਭ ਕੋ ਸਿਮਰੈ ਤਿਨ ਅਨੰਦ

0: ਨਾਨਕ ਹਰਿ ਹਰਿ ਅੰਮ੍ਰਿਤ ਵਰਖੈ।
1: ਭਗਤ ਜਨਾ ਕੀ ਬਰਤਨ ਨਾਮ, ਸੰਤ ਜਨਾ ਕੈ ਮਨ ਬਿਸਰਾਮ।
0: ਹਰਿ ਕਾ ਨਾਮ ਦਾਸ ਕੀ ਓਟ, ਹਰਿ ਕੈ ਨਾਮ ਉਦਰੇ ਜਨ ਕੋਟ।
1: ਹਰਿ ਜਸ ਕਰਤ ਸੰਤ ਦਿਨ ਰਾਤ, ਹਰਿ ਹਰਿ ਔਖਦ ਸਾਧ ਕਮਾਤ।
0: ਹਰਿ ਜਨ ਕੈ ਹਰਿ ਨਾਮ ਨਿਦਾਨ, ਪਾਰ ਬ੍ਰਹਮ ਜਨ ਕੀਨੋ ਦਾਨ।
1: ਮਨ ਤਨ ਰੰਗ ਰਤੀ ਰੰਗ।

0: ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ
1: ਸਗਲ ਉਦਮ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ
0: ਸਗਲ ਬਾਨੀ ਮੈਂ ਅੰਮ੍ਰਿਤ ਬਾਨੀ ਹਰ ਕੋ ਜਸ ਸੁਨ।